ਛਰਿਆ ਤਿਨ ਕਵਨ ਖਲਾਵੇ ਕਵਨ ਚੁਕਾਵੇ ਮਨ ਮਹਿ ਸਿਮਰਨ ਕਰਿਆ ਸਭਨ ਦਾਨ ਦਸ ਅਠ ਸਥਾਨ ਠਾਕੁਰ ਕਰ ਤਰਿਆ।

ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰੇ ਅਖਮਾ ਅਖਮੀ ਅਪਾਰਾ। ਸਭ ਤਿਆਵੇ ਤੁਰਜੀ ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ। ਹਰ ਧਿਆ ਬਹੁ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਪ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ।

ਜੋ ਸੇਵਹਿ ਤੁਰ ਜੀ ਜਨ ਨਾਨਕ ਤੈਨ ਕੁਰਬਾਣਾ ਹਰ ਧਿਆਵੇ ਤੁਰ ਜੀ ਸੇ ਜਨ ਜੁਕ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਦ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇ ਪਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤੈਨ ਬਰ ਜਾਸੀ ਤੇਰੀ ਭਗਤ ਤੇਰੀ ਪਾਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਪਾਤ ਸਲਾਹਨ ਤੁਰ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪਹੇ ਜਪਹੇ ਬੇਅੰਤਾ ਤੇਰੇ ਅਨੇਕ ਪੜੇ ਬੁਲ ਸਿਮਰਤ ਸਾਥ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਪੜੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ

ਨਹੀਂ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਵਾਇਆ, ਤੁਧੇ ਆਪ ਵਿਛੂੜਿਆ ਆਪ ਮਿਲਾਇਆ। ਤੂੰ ਦਰੀਆ ਉਹ ਸਭ ਤੁਝ ਹੀ ਮਾਇ, ਤੁਝ ਬਿਨ ਦੂਜਾ ਕੋਈ ਨਾਇ। ਜੀ ਜੰਤ ਸਭ ਤੇਰਾ ਖੇਲ, ਵੀ ਜੋਕ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਬਖਾਣੈ। ਜਿਨ ਹਰ ਸੇਵਿਆ ਤਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਹਵਰ ਨ ਕੋਏ। ਤੂੰ ਕਰ ਕਰ ਵਿਖ ਹੈ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ। ਤਿਤ ਸਾਰ ਵਰੜੇ ਭੇਲੇ ਨਿਵਾਸਾ,

ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਕਰਿਆ ਰਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਸਮਹੱਲਾ ਪਨਮਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਕੋ ਪਿਨ ਮਿਰਣ ਕੀਏ ਤੇਰੀ ਬਰੀਆ ਪਵਰ ਕਾਜ ਤੇਰਾ ਕਿਤ ਨ ਕਾਮ ਮਿਰ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਪਵ ਜਰ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾ ਕੇ ਰਹਾਉ ਜਪ ਤਪ ਸੰਜਮ ਧਰਮ ਨਖ ਮਾਇਆ

ਪਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ।

ਪਾਈਆਂ ਕਰ ਸ਼ਾਂਤ ਸੁਖ ਮਨੈ ਵਸਿਆ ਜਨਿਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਟੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣ ਸੰਤ ਹੋ ਸ਼ਬਦ ਧਰੋਪਿਆ ਰੂ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸਪਾਗੈ ਘਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਚ ਦੂਤ ਦਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੁਆ ਤਿਤ ਕਾਰੇ ਅਨਹਦ ਵਾਜੇ

ਸਦਾ ਕੁਰਬਾਨੀ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਕੋ ਪਿੰਦਨੋ ਸਿਮਰੋਂ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌਣ ਤੇ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ।

ਸਿਧ ਤੇ ਬੰਦ ਬੰਦ ਕੁਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੇ ਸਰਦਾਰ ਹਿੱਤ ਕੁਰਬਾਨੀਆਂ ਕੀਤੀਆਂ।

0: ਪਾਏ ਖਾਲਸਾ ਜੀ ਕੇ ਬੋਲ ਪਾਲੇ ਖਾਲਸਾ ਜੀ ਸਾਹਿਬ ਬੁਰਨਾ ਜੇ
1: ਵਾਹਿਗੁਰੂ
0: ਬਖਸ਼ਿਸ਼ ਕਰੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ

ਹੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ

ਪਾਵਨ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀਓ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਆਪ ਜੀ ਦੀ ਇਲਾਹੀ ਪਾਣੀ ਦਾ ਨਿਰੋਲ ਕੀਰਤਨ ਸੱਚੇ ਪਾਤਸ਼ਾਹ ਜੀਓ

ਹੋ ਜਾਂਦੀਆਂ। ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦੀ ਬਲਬੁੱਤਾ ਸਮੱਤ ਬਖਸ਼ੇ ਕਰਨੀ। ਜੋ ਮਾਈ ਭਾਈ ਆਪ ਦੇ ਦਰ ਤੇ ਤਰਫਲ ਭੇਟਾ ਲੈ ਕੇ ਹਾਜ਼ਰ ਹੋਇਆ, ਸਭ ਦੀਆਂ ਭੇਟਾਵਾਂ ਹਾਜ਼ਰੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ, ਤਿਲਫੁਲ ਭਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ, ਸਭ ਦੇ ਕਾਰਜ ਰਾਸ ਕਰਨੇ। ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇਸ਼ ਪ੍ਰਦੇਸ਼ ਸਹਾਇਤਾ ਕਰਨੀ। ਸੱਚੇ ਪਾਤਸ਼ਾਹ ਜੀਓ, ਸਮੂਹ ਸਾਧ ਸੰਗਤ ਵੱਲੋਂ ਆਪ ਜੀ ਦੇ ਬਖਸ਼ੇ ਪਦਾਰਥਾਂ ਵਿੱਚੋਂ ਪੰਚਮ ਕੜਾ ਪ੍ਰਸ਼ਾਦੀ ਦੇਗ ਸਜ ਕਰ ਹਾਜ਼ਰ ਹੈ। ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਕੜਾ ਪ੍ਰਸ਼ਾਦ ਸਾਧ ਸੰਗਤ ਵਿੱਚ ਅਤੁੱਟ ਵਰਤੇ, ਜੋ ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਗਰੀਬ ਨਵਾਜ, ਦਇਆ ਕਰੋ ਪਾਵਨ ਹੁਕਮਨਾਮੇ ਬਖਸ਼ ਕੇ

ਸਿੱਖ ਨਾਗ ਤੇਰੋ ਮਰਮ ਨ ਜਾਨਾ, ਸੰਤ ਸੰਗਤ ਰਾਮ ਹਿਰਦੇ ਵਸਾਏ ਰਹਾ। ਹਨੂਮਾਨ ਸਰਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਬੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਬਲਾ ਨਹੀਂ ਜਾਨਾ, ਕਹਿ ਕਬੀਰ ਸੋ ਪਰਮੇ ਨਾਹੀ,

ਭਰਮੈ ਨਹੀਂ ਪਗ ਲਗ ਰਾਮ ਰਹਿ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ। ਆਪ ਜੀ ਨੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਸ਼ਾਮਾਂ ਦੇ ਨਿਤਨੇਮ ਸੋਦਾਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਨੇ। ਅਰਦਾਸ ਹੋਈ ਹੈ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਹੁਕਮਨਾਮ ਦੀ ਦਾਤ ਬਖਸ਼ ਕੀਤੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਨਾਮ ਦੀਆਂ ਦਾਤਾਂ ਬਖਸ਼ੇ ਕਰਨ। ਹੁਣ ਭਾਈ ਸਾਹਿਬ ਜੀ, ਕਰ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੇ ਲਾਏ ਧਿਆਨਾ, ਇਲਾਹੀ ਪਾਣੀ ਦਾ ਕੀਰਤਨ ਦੁਆਰਾ ਸੰਗਤਾਂ ਨਿਹਾਲ ਕਰਨਗੇ। ਸੰਗਤਾਂ ਨੂੰ ਬੇਨਤੀ ਹੈ ਕਿ ਬੜੇ ਪਿਆਰ ਸਤਿਕਾਰ ਨਾਲ ਆਪ ਜੀ ਨੇ ਕੀਰਤਨ ਸਰਵਣ ਕਰਨਾ, ਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਦਿਆਲ ਸਿੰਘ ਜੀ, ਹਜ਼ੂਰੀ ਦਾ ਬੀਜਤਾ ਖਡੂਰ ਸਾਹਿਬ ਵਾਲੇ, ਜੋ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸਮਾਂ ਹੋ ਗਿਆ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਦੇ ਨੇ। ਆਪ ਜੀ ਜ਼ਰੂਰ ਰੁਝੇਵਿਆਂ ਦੇ ਵਿੱਚ ਸਮਾਂ ਕੱਢ ਕੇ ਸਤਿਗੁਰਾਂ ਦੀ ਪਾਵਨ ਬਾਣੀ ਨਾਲ ਜੁੜਨ ਦਾ ਯਤਨ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਦੇ ਦੀਵਾਨ ਅੰਮ੍ਰਿਤ ਵੇਲੇ 4:30 ਵਜੇ ਤੋਂ ਲੈ ਕੇ ਰਾਤਰੀ 9 ਵਜੇ ਤੱਕ ਚੱਲਦੇ ਨੇ। ਸੰਗਤਾਂ ਦੀ ਆਵਾਜਾਈ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਦੇ ਗੇਟ 10:00 ਵਜੇ ਤੱਕ ਖੁੱਲ੍ਹੇ ਰਹਿੰਦੇ ਨੇ। ਆਪ ਜੀ ਹਾਜ਼ਰੀਆਂ ਭਰ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਸਕਦੇ ਹੋ। ਤੋ ਸਰਵਣ ਕਰਦੇ ਹਾਂ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਪਾਸੋਂ। ਭੁੱਲਾਂ ਚੁੱਕਾਂ ਦੀ ਕਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ستنام واہگرو صاحب جیو ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ

रख लीनी हर मेरी वाहिगुरु साहिब जीओ।

बैठा के लकरे

अचिंते बाज पए, बाज पए तिस रब दे केलां विसरियां।

जुगो जुग अटल, चवर शतर तख्त दे मालक, हाजरा हजूर जारा जहूर, शब्द गुरु बाणी के बोहित, अमृत के दाते, दसा पातशाहियां दी जोत, साहिब सच्चे पातशाह, सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच शामां वेले दे सज्जे दीवाना दीआं हाजरियां भर रहे बहुत ही सत्कारयोग सन्मानयोग सतसंगी जनों, सतगुरां ने बड़ी अपार बख्शिश रहमत कीती है आप सब गुरुदेव दी हजूरी विच जुड़ बैठ के जिंदगी दीआं इन्हां घड़ियां सवासां नूं सफलियां करन दा उद्दम महाराज दी पावन बाणी दे द्वारा कर रहे हो। गुरु करके रागी जथे ने आप जी नूं तुर की बाणी के कीर्तन श्रवण कराए, तो आओ साध संगत समा है शेख फरीद साहब जी दे पावन श्लोकां दी चल रही लड़ीवार विचार दा। विचारां नूं आरंभण तों पहलां मनोबिरतियां नूं एकाग्र करदिआं सतगुरां वल्लों बख्शी हुई फतेह दी सांझ पाईए जी। कोई रसना वांझी ना रहे, इक्के वारी कहण ते आखो जी वाहिगुरु जी का खालसा वाहिगुरु जी की फतेह। शेख फरीद साहब दे श्लोकां दी जिहड़ी लड़ी है उहदे विच उहनां ने मनुखी जीवन, बंदे दी इह जिंदगी, उसदा हंकार, उहदा स्वार्थ, उहदे लालच ते किदां बंदे ने इस गल नूं भुलाया है कि इह जिंदगी इह जीवन बड़ा छोटा है। बाबा शेख फरीद साहब ने यह कहा है कि जिवें दरिया वगदा होवे ते दरिया दा जिहड़ा कंढा है उस वगदे हुए दरिया दे विच भुर भुर के डिगदा है, जदों पानी निरंतर उहदे नाल वजदा है। उहनां ने आख्या मौत भी उस वगदे हुए दरिया वर्गी है जिहदे विच मनुख पल पल भुर भुर के डिग रहा है। जिहड़ा दिन आ रहा है मानो साडा इह शरीर भुरदा जा रहा है। एक उदाहरण उन्होंने ने अपने बचन विच पहला भी दित्ती सी भी जिवें कंढे उत्ते कोई रुख खलोता होवे ना उहदी लाइफ कोई बहुती लंमी नहीं हुंदी। दरिया दे कंढे उत्ते कोई रुख लगा होवे उहदे पैरां दे विचों हौली हौली दरिया मिट्टी खिंच लैंदा है। जिहड़ा रुख वेखण नूं बड़ा मजबूत लगदा सी साडी निगाह पई ते उह रुख वेंदिआं वेंदिआं दरिया दे वहाअ दे विच रुड़ गिआ। बाबा शेख फरीद साहब ने कहा मनुख दी जिंदगी दरिया दे कंढे उत्ते खलोता होया रुख, कंधी उत्ते रुखड़ा किचरक बन्ना धीर, कंढे उत्ते उगिआ होया रुख किन्ना क चिर उह आपणे आप नूं धीरज देवेगा, किन्ना क चिर उहनूं धीरज नाल तुसीं बन्न सकदे हो। इक दिन उस रुख ने दरिया दे विच डिग पैना। दूजी उन्होंने उदाहरण दिती भी जिवें कच्चे भांडे विच किसे ने पानी रखिया होवे ते उस भांडे विच थोड़ी जिनी तरेड़ आ गई ते हौली हौली करके उह सारा पानी जिहड़ा है उह उहदे विचों निकलना शुरू हो गया। धन गुरु नानक साहिब महाराज ने अपनी बाणी दे विच साध संगत दी इक सलोक रखिया। उन्होंने कहा बंदा 10 साल का है तो जवानी किन्नियां अवस्थावां उंडा रहा है, 10 साल का है तो बचपन विच है, 10 बालतन, बालतन दा अर्थ हुंदा है बचपना, 10 सालां की आरजा बालतन की आरजा है, 10 बालतन 20 रवण
रमण का अर्थ हुंदा रमण योग, 20 सालां दी अवस्था जदों काम दी अवस्था है। तीसा का सुंदर कहावे, 30 सालां दी अवस्था अपने आप नूं सोहणा कहिंदा है। 40 पुर होए तो 40 सालां दी ए जो है जदों आपां कहिंदे आ भरपूर जिंदगी, फुलफिल ऑफ लाइफ, 40 सालां दी अरजा। अगे गुरु नानक पातशाह कहन लगे 85 पग खिसै, 50 सालां दी आरजा होई ते हुण पैर हौली हौली खिसकण लग पए। 60 को बढ़ेपा आवै, 60 सालां दी आरजा होई ते बढ़ेपे ने शरीर उत्ते जोर पाउणा शुरू कर दिता। 70 का मतहीन, 17 ਸਾਲਾਂ ਦੀ ਆਰਜਾ ਮਤ ਤੋਂ ਸੱਖਣਾ ਹੋ ਗਿਆ। ਮਤਹੀਣ ਦਾ ਅਰਥ ਹੁੰਦਾ ਹੈ ਸਾਧ ਸੰਗਤ ਜੀ, ਹੁਣ ਮਤ ਅੱਗੇ ਵਾਲੀ ਨਹੀਂ ਰਹੀ, ਜਿਹੜਾ ਇੰਟਲੈਕਟ ਹੈ ਉਹ ਕਮਜ਼ੋਰ ਹੋ ਗਿਆ, ਮਤ ਕਮਜ਼ੋਰ ਹੋ ਗਈ, ਚੀਜ਼ਾਂ ਚੇਤੇ ਭੁੱਲਣ ਲੱਗ ਪਈਆਂ। ਹੁਣ ਸੁਰਤ ਉੱਤੇ ਐਸਾ ਅਸਰ ਹੋਣਾ ਸ਼ੁਰੂ ਹੋ ਗਿਆ। 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। ਫਿਰ ਆਖਿਆ 90 ਕਾ ਸੇਜਾ ਸਣੀ, 80 ਸਾਲਾਂ ਦਾ ਹੋਇਆ ਤੇ ਹੁਣ ਵਿਹਾਰ ਚੰਗੀ ਤਰ੍ਹਾਂ ਨਹੀਂ ਕਰ ਸਕਦਾ। 90 ਕਾ ਸੇਜਾ ਸਣੀ, 90 ਸਾਲ ਦੀ ਉਮਰ ਹੋਈ, ਆਸਣ ਮੰਜੇ ਉੱਤੇ ਲੱਗ ਗਿਆ। ਸੇਜਾ ਸਣੀ ਦਾ ਅਰਥ ਹੁੰਦਾ ਆਸਣ ਮੰਜੇ ਉੱਤੇ ਲੱਗ ਜਾਣਾ, ਦੋ ਸ਼ਬਦ ਨੇ ਸੇਜਾ ਤੇ ਆਸਣੀ। ਸੇਜ ਮੰਜੇ ਨੂੰ ਕਹਿੰਦੇ ਨੇ, ਆਸਣ ਆਪਾਂ ਨੂੰ ਪਤਾ ਵੀ ਜਿੱਥੇ ਆਪਾਂ ਬੈਠੇ ਹੋਈਏ ਆਪਾਂ ਕਹਿੰਦੇ ਆਸਣ ਲਾ ਲਿਆ। 90 ਕਾ ਸੇਜਾ ਸਣੀ, ਮੂਲ ਨਾ ਜਾਣੇ ਆਪ ਬਲ, ਹੁਣ ਮੁੱਢ ਤੋਂ ਹੀ ਸਰੀਰ ਆਪਦਾ ਬਲ ਹੀ ਨਹੀਂ ਚੁੱਕ ਪਾ ਰਿਹਾ, ਖੁੰਡੀ ਦਾ ਸਹਾਰਾ ਲੱਗ ਗਿਆ, ਮੰਜੇ ਨੂੰ ਹੱਥ ਪਾ ਕੇ ਖਲੋਤਾ ਨਹੀਂ ਜਾਂਦਾ, ਮੰਜੇ ਤੋਂ ਆਪ ਉੱਠਿਆ ਨਹੀਂ ਜਾਂਦਾ। 90 ਕਾ ਸੇਜਾ ਸਣੀ, ਮੂਲ ਨਾ ਜਾਣੇ ਆਪ ਬਲ। ਗੁਰੂ ਬਾਬਾ ਜੀ ਕਹਿਣ ਲੱਗੇ, ਟੰਡੋਲਮ ਢੂੰਡਮ ਡਿੱਠ ਮੈਂ, ਨਾਨਕ ਜਗ ਧੂਏ ਕਾ ਧੌਲ ਹਰ। ਆਖਿਆ ਮੈਂ ਇਸ ਗੱਲ ਨੂੰ ਢੂੰਡ ਕੇ ਵੇਖ ਲਿਆ ਹੈ ਵੀ ਸਮੁੱਚਾ ਸੰਸਾਰ ਧੂਏ ਦਾ ਪਹਾੜ ਹੈ, ਜਿਵੇਂ ਪਹਾੜ ਆਪਣੇ ਆਪ ਵਿੱਚ ਮਜ਼ਬੂਤ ਦਿਖਾਈ ਦਿੰਦਾ ਹੈ, ਪਰ ਸੰਸਾਰ ਵੇਖਣ ਨੂੰ ਬੇਸ਼ੱਕ ਮਜ਼ਬੂਤ ਦਿਖਾਈ ਪਵੇ, ਪਰ ਇਹੋ ਪਹਾੜ ਹੈ ਜਿਹੜਾ ਧੂਏ ਦਾ ਹੈ, ਕੱਖ ਵੀ ਨਹੀਂ। ਤੋ ਜ਼ਿੰਦਗੀ ਦੇ ਪੜਾਅ ਬਾਬਾ ਜੀ ਨੇ ਬਾਣੀ ਦੇ ਵਿੱਚ ਬਿਆਨੇ ਨੇ। ਤੋ ਅੱਜ ਵੀ ਸ਼ੇਖ ਫਰੀਦ ਸਾਹਿਬ ਨੇ ਇੱਕ ਜ਼ਿਕਰ ਕੀਤਾ, ਉਹਨਾਂ ਆਖਿਆ ਬੰਦਾ ਦਰਿਆ ਦੇ ਕੰਢੇ ਦੇ ਉੱਤੇ ਬੈਠਾ ਹੋਇਆ ਬਗਲਾ ਬਣਿਆ ਹੋਇਆ। ਤੁਸੀਂ ਕਦੀ ਬਗਲੇ ਨੂੰ ਵੇਖੋ, ਬਗਲਾ ਕਿਉਂਕਿ ਦਰਿਆ ਦੇ ਵਿੱਚ ਖਲੋਤਾ ਇੱਕ ਲੱਤ ਉੱਤੇ। ਵੈਸੇ ਨਾ ਜਦੋਂ ਤੁਸੀਂ ਸਤਿਗੁਰ ਦੀ ਬਾਣੀ ਨੂੰ ਪੜ੍ਹੋਗੇ ਨਾ, ਜਿਹੜੇ ਲੋਕ ਧਰਮ ਦੇ ਨਾਂ ਤੇ ਵਿਖਾਵਾ ਕਰਦੇ ਨੇ, ਬਾਬਾ ਜੀ ਨੇ ਉਹਨਾਂ ਨੂੰ ਬਗਲੇ ਭਗਤ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਜਗ੍ਹਾ ਐਸੀ ਉਦਾਹਰਣ ਐਗਜ਼ਾਮਪਲ ਵਰਤੀ ਗਈ ਹੈ। ਜਿਵੇਂ ਇੱਕ ਸ਼ਬਦ ਹੈ, ਅਸੀਂ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਹਾਂ, ਜਿਨ੍ਹਾਂ ਨੇ ਤੁਹਾਡੇ ਵਿੱਚੋਂ ਆਸਾ ਕੀ ਵਾਰ ਦਾ ਕੀਰਤਨ ਸੁਣਿਆ ਹੋਵੇਗਾ ਉਹਨਾਂ ਨੂੰ ਪਤਾ ਲੱਗ ਜਾਵੇਗਾ। ਸਿਲ ਪੂਜਸ, ਸਿਲ ਸਿਲ ਦਾ ਅਰਥ ਹੁੰਦਾ ਪੱਥਰ, ਪੱਥਰ ਨੂੰ ਪੂਜਦਾ ਹੈ, ਸਿਲ ਪੂਜਸ। ਅਗਲੀ ਪੰਕਤੀ ਹੈ ਬਗੁਲ ਸਮਾਧੰਗ, ਬੰਗਲੇ ਵਰਗੀ ਸਮਾਧੀ ਲਾ ਲੈਂਦਾ ਹੈ। ਇੱਕ ਧਾਰਮਿਕ ਬੰਦਾ ਜਦੋਂ ਅਡੰਬਰ ਕਰਦਾ ਹੈ, ਪੱਥਰ ਨੂੰ ਪੂਜਦਾ ਹੈ, ਤੇ ਸਮਾਧੀ ਕਿਹੜੀ ਲਾਈ ਹੈ ਮਹਾਰਾਜ ਕਹਿੰਦੇ ਨੇ, ਬਗੁਲੇ ਵਰਗੀ। ਅੱਛਾ, ਬੰਗਲੇ ਦੀ ਸਮਾਧੀ ਵਿੱਚ ਇਕਾਗਰਤਾ ਬਹੁਤ ਹੁੰਦੀ। ਆਪਾਂ ਇਹ ਸ਼ਬਦ ਜਿਹੜਾ ਇਕਾਗਰ ਚੇਤ ਹੋਣਾ ਹੈ ਨਾ ਜੀ, ਇਹ ਪੋਜ਼ਿਟਿਵ ਵੀ ਹੈ ਨੈਗੇਟਿਵ ਵੀ ਹੈ। ਚੋਰ ਵੀ ਬਹੁਤ ਇਕਾਗਰ ਹੁੰਦਾ, ਜਿਹੜਾ ਚੋਰ ਹੈ ਨਾ ਬਹੁਤ ਇਕਾਗਰ ਹੁੰਦਾ, ਇਕਾਗਰਤਾ ਤੋਂ ਬਿਨਾਂ ਚੋਰੀ ਨਹੀਂ ਹੋ ਸਕਦੀ। ਉਹਨੂੰ ਪਤਾ ਹੈ ਕਿ ਸੁੰਨਸਾਨ ਹੋ ਗਿਆ, ਉਹਨੂੰ ਪਤਾ ਹੈ ਕਿ ਮੈਂ ਇਕਾਗਰ ਹੋ ਕੇ ਤਾਲਾ ਤੋੜਾਂ, ਉਹਨੂੰ ਪਤਾ ਹੈ ਮੇਰੇ ਕੰਨਾਂ ਤੋਂ ਮੈਂ ਨਾ ਇਕਾਗਰ ਰਵਾਂ ਕਿ ਕਿਸੇ ਦੇ ਪੈਰਾਂ ਦੀ ਆਵਾਜ਼ ਵੀ ਮੇਰੇ ਕੰਨਾਂ ਦੇ ਵਿੱਚ ਪੈ ਜਾਵੇ। ਇਕਾਗਰ ਚੋਰ ਵੀ ਹੁੰਦਾ, ਇਕਾਗਰ ਸਾਧ ਵੀ ਹੁੰਦਾ, ਤੋ ਦੋਵੇਂ ਇਕਾਗਰ ਹੁੰਦੇ ਨੇ। ਪਰ ਸਾਧ ਇਕਾਗਰ ਕਿਵੇਂ ਹੁੰਦਾ, ਇਕਾਗਰਤਾ ਦੇ ਅਰਥ ਕੀ ਹੁੰਦੇ ਨੇ? ਇਕਾਗਰਤਾ ਦਾ ਅਰਥ ਕੇਵਲ ਸਰੀਰ ਦੀ ਸਮਾਧੀ ਲਾਉਣੀ ਨਹੀਂ ਹੈ, ਇਕਾਗਰ ਚੇਤ ਹੋਣ ਦਾ ਅਰਥ ਹੈ ਸਾਵਧਾਨ ਹੋਣਾ। ਕਿਹਦੇ ਪ੍ਰਤੀ ਸਾਵਧਾਨ ਹੋਣਾ ਹੈ? ਆਪਾਂ
ਆਪਾਂ ਥੋੜ੍ਹਾ ਜਿਹਾ ਇਹਨੂੰ ਡਿਫਾਈਨ ਕਰ ਲੈਂਦੇ ਕਿਉਂਕਿ ਗੱਲ ਚੱਲ ਪਈ ਹੈ। ਸਾਵਧਾਨ ਹੋਣਾ ਹੈ ਆਪਣੇ ਖਿਆਲਾਂ ਪ੍ਰਤੀ, ਆਪਣੇ ਅੰਦਰ ਚੱਲਦੇ ਵਿਚਾਰਾਂ ਪ੍ਰਤੀ ਸਾਵਧਾਨ ਹੋਣਾ ਹੈ। ਜਿਹਦੇ ਵਿੱਚ ਹੰਕਾਰ ਹੈ, ਜਿਹਦੇ ਵਿੱਚ ਕ੍ਰੋਧ ਹੈ, ਇਹਦੇ ਵਿੱਚ ਲੋਭ ਹੈ, ਇਹਦੇ ਵਿੱਚ ਮੋਹ ਹੈ, ਮੈਂ ਇਕਾਗਰ ਚਿੱਤ ਕਿਵੇਂ ਹੋਣਾ? ਆਪਣੇ ਖਿਆਲਾਂ ਪ੍ਰਤੀ ਇਕਾਗਰ ਚਿੱਤ ਹੋਣਾ ਹੈ। ਜਦੋਂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਅਗਲਾ ਬਚਨ ਕੀ ਹੈ ਜੀ? ਸਾਵਧਾਨ ਇਕਾਗਰ ਚੀਤ, ਇੱਕ ਆਗਰ ਹੋਣਾ ਇੱਕ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਸਿਲ ਪੂਜਸ, ਜਿਹੜਾ ਇੱਕ ਧਾਰਮਿਕ ਪਖੰਡੀ ਹੈ ਉਹ ਸਿਲ ਨੂੰ ਪੂਜਦਾ, ਸਿਲ ਦਾ ਅਰਥ ਹੁੰਦਾ ਪੱਥਰ, ਪੱਥਰ ਨੂੰ ਪੂਜਦਾ ਹੈ। ਜਿਹੜੀ ਉਹਦੀ ਸਮਾਧੀ ਹੈ ਉਹ ਬਗਲੇ ਵਰਗੀ ਹੈ। ਬਗਲੇ ਦੀ ਸਮਾਧੀ ਕੀ ਹੁੰਦੀ? ਵੀ ਬਗਲਾ ਜਿਹੜਾ ਹੈ ਉਹ ਪਾਣੀ ਦੇ ਵਿੱਚ ਇੱਕ ਲੱਤ ਉੱਤੇ ਖਲੋ ਜਾਂਦਾ, ਚਿੱਟਾ ਉਹਦਾ ਰੰਗ ਹੈ, ਵੇਖਣ ਨੂੰ ਬਾਹਰੋਂ ਭਗਤ ਹੈ। ਤਾਂ ਕਈ ਵਾਰ ਸ਼ਬਦ ਵਰਤੇ ਇਹ ਬਗਲਾ ਭਗਤ ਹੈ। ਬਗਲਾ ਭਗਤ ਕਿਉਂ ਕਿਹਾ ਜਾਂਦਾ? ਹੁਣ ਬਗਲਾ ਪਾਣੀ ਦੇ ਵਿੱਚ ਖਲੋਤਾ ਇੱਕ ਲੱਤ ਉੱਤੇ, ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਅੱਖਾਂ ਬੰਦ ਕਰਕੇ ਇੰਨਾ ਸ਼ਾਂਤ ਹੋ ਗਿਆ ਵੀ ਪਾਣੀ ਵਿੱਚ ਕੋਈ ਮੂਵਮੈਂਟ ਨਹੀਂ ਹੋ ਰਹੀ, ਕੋਈ ਹਲਚਲ ਨਹੀਂ ਹੋ ਰਹੀ। ਮੱਛੀ ਆਈ ਉਹਦੇ ਪੈਰਾਂ ਦੇ ਕੋਲ, ਉਹਨੇ ਇੱਕੋ ਦਮ ਆਪਣੀਆਂ ਅੱਖਾਂ ਖੋਲੀਆਂ ਤੇ ਉਹਨੂੰ ਚਪਟ ਲਿਆ। ਉੱਥੇ ਫਿਰ ਕਿਹਾ ਜਾਂਦਾ ਇਹ ਬਗਲਾ ਭਗਤ ਹੈ, ਖਾਣੀ ਇਹਨੇ ਮੱਛੀ ਸੀ ਤੇ ਵਿਖਾਵਾ ਇਕਾਗਰ ਹੋਣ ਦਾ ਕਰ ਰਿਹਾ ਸੀ। ਖਾਣਾ ਇਹਨੇ ਗੰਦ ਸੀ, ਪਰ ਜਿਹੜਾ ਵਿਖਾਵਾ ਕਰ ਰਿਹਾ ਸੀ ਉਹ ਇਕਾਗਰਤਾ ਦਾ ਕਰ ਰਿਹਾ ਸੀ। ਇਸੇ ਤਰੀਕੇ ਨਾਲ ਮਨੁੱਖ ਵੀ ਜਿਹੜਾ ਹੈ ਉਹ ਬਾਹਰੀ ਤੌਰ ਉੱਤੇ ਵਿਖਾਵਾ ਕਰਦਾ ਹੈ, ਪਰ ਅੰਦਰ ਸੁਰਤ ਵਿੱਚ ਜਿਹੜੀ ਬਿਰਤੀ ਹੁੰਦੀ ਹੈ, ਜੋ ਅੰਦਰ ਚੱਲ ਰਿਹਾ ਹੈ ਉਹ ਗੰਦ ਚੱਲ ਰਿਹਾ ਹੈ, ਵਿਖਾਵਾ ਹੈ। ਤੋ ਬਗਲਾ ਭਗਤ ਸ਼ਬਦ ਵਰਤਿਆ ਜਾਂਦਾ। ਤੋ ਸਤਿਗੁਰ ਨੇ ਇੱਥੇ ਆਖਿਆ ਫਰੀਦਾ ਦਰਿਆਵੇ ਕੰਨੈ ਬਗੁਲਾ। ਵੇਖੋ ਦੋ ਜਾਨਵਰ ਨੇ, ਇੱਕ ਹੰਸ ਤੇ ਦੂਜਾ ਬਗੁਲਾ। ਆਪਾਂ ਬਾਣੀ ਵਿੱਚੋਂ ਇੱਕ ਸ਼ਬਦ ਪੜ੍ਹਦੇ ਹਾਂ, ਉਹਦੇ ਬੋਲ ਨੇ ਕਿ ਕਿਆ ਹੰਸ ਕਿਆ ਬਗੁਲਾ ਜਾਂ ਕੋ ਨਦਰ ਕਰੇ। ਸੋ ਸਤਿਗੁਰ ਨੇ ਉੱਥੇ ਆਖਿਆ ਕੀ ਹੰਸ ਤੇ ਕੀ ਬਗਲਾ? ਜੇ ਅਕਾਲ ਪੁਰਖ ਵਾਹਿਗੁਰੂ ਆਪਣੀ ਨਦਰ ਕਰ ਦੇਵੇ, ਆਪਣੀ ਬਖਸ਼ਿਸ਼ ਕਰ ਦੇਵੇ ਤੇ ਬੰਦਾ ਬਗਲੇ ਤੋਂ ਹੰਸ ਬਣ ਜਾਂਦਾ। ਜੇ ਵਾਹਿਗੁਰੂ ਆਪਣੀ ਕਿਰਪਾ ਕਰ ਦੇਵੇ ਤੇ ਬੰਦਾ ਕਾਂ ਤੋਂ ਹੰਸ ਬਣ ਜਾਂਦਾ। ਹੁਣ ਕਾਂ ਤੋਂ ਹੰਸ ਕਿਵੇਂ ਬਣਿਆ ਜਾਵੇਗਾ? ਬਗਲੇ ਤੋਂ ਹੰਸ ਕਿਵੇਂ ਬਣਿਆ ਜਾਵੇਗਾ? ਬੰਦੇ ਦੀ ਸੁਰਤੀ ਬੰਗਲਿਆਂ ਵਾਲੀ ਹੁੰਦੀ ਹੈ। ਹੰਸ ਜਿਹੜੀ ਹੈ ਉਹਦੀ ਖੁਰਾਕ ਵਿੱਚ ਫਰਕ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਏ। ਜਿਹੜਾ ਬਗਲਾ ਹੈ ਨਾ, ਉਹਦੀ ਖੁਰਾਕ ਡੱਡੂ ਤੇ ਮੱਛੀਆਂ ਹਨ, ਉਹਦੀ ਖੁਰਾਕ ਗੰਦਗੀ ਹੈ। ਪਰ ਜਿਹੜਾ ਹੰਸ ਹੈ ਉਹ ਮਾਨ ਸਰੋਵਰ ਦੇ ਕੰਢੇ ਉੱਤੇ ਬੈਠਾ ਹੋਇਆ ਹੀਰੇ ਤੇ ਮੋਤੀ ਚੁਗਦਾ ਹੈ। ਮਹਾਰਾਜ ਕਹਿੰਦੇ ਇਸੇ ਤਰੀਕੇ ਨਾਲ ਦੁਨੀਆਂ ਵਿੱਚ ਦੋ ਬਿਰਤੀਆਂ ਵਾਲੇ ਲੋਕ ਰਹਿੰਦੇ ਨੇ। ਇੱਕ ਬੰਗਲੇ ਵਰਗੇ ਹੁੰਦੇ ਨੇ, ਉਹ ਜਿੱਥੇ ਵੀ ਬੈਠੇ ਹੋਣ ਉਹਨਾਂ ਸਿਰਫ ਔਗਣ ਇਕੱਠੇ ਕਰ ਰਹੇ ਨੇ। ਉਹਨਾਂ ਦੀ ਚੁੰਝ ਕਿੱਥੇ ਵੱਜਣੀ ਹੈ? ਗੰਦਗੀ ਵਿੱਚ ਵੱਜਣੀ ਹੈ। ਤੇ ਦੁਨੀਆਂ ਵਿੱਚ ਇੱਕ ਬਿਰਤੀ ਹੁੰਦੀ ਹੈ ਹੰਸ ਵਾਲੀ, ਉਹ ਜਿੱਥੇ ਵੀ ਬੈਠੇ ਹੋਣ ਉਹਨਾਂ ਨੇ ਗੁਣ ਇਕੱਠੇ ਕਰਨੇ ਨੇ, ਉਹਨਾਂ ਨੇ ਕੁਆਲਿਟੀ ਦੇ ਨਾਲ ਆਪਣੀ ਸਾਂਝ ਬਣਾਉਣੀ ਹੈ। ਵੇਖੋ ਇਹ ਸੁਭਾਵਕ ਹੈ। ਤੋ ਸਤਿਗੁਰੂ ਕਹਿੰਦੇ ਜਿਹਨੂੰ ਗੁਰੂ ਮਿਲ ਜਾਂਦਾ ਨਾ, ਤੋ ਮਹਾਰਾਜ ਨੇ ਆਖਿਆ ਕਿਆ ਹੰਸ ਕਿਆ ਬੰਗੁਲਾ ਜਾਂ ਕੋ ਨਦਰ ਕਰੇ ਜੇ ਤਿਸ ਭਾਵੈ ਨਾਨਕਾ ਕਾਗੂ ਹੰਸ ਕਰੇ। ਜੇ ਉਹਨੂੰ ਭਾ ਜਾਵੇ ਨਾ, ਤੇ ਜਿਹੜੀ ਕਾਂ ਵਾਲੀ ਬਿਰਤੀ ਸੀ, ਇੱਥੇ ਸਰੀਰ ਦੀ ਗੱਲ ਨਹੀਂ ਹੈਗੀ, ਇਹਨੂੰ ਇੱਦਾਂ ਸਮਝ ਲਓ। ਕਰਾਮਾਤੀ ਸਾਖੀਆਂ ਆਪਾਂ ਸੁਣਦੇ ਜ਼ਰੂਰ ਹਾਂ, ਮੈਂ ਕੋਈ ਉਹਨਾਂ ਦੇ ਵੱਲ ਜਾਣਾ ਨਹੀਂ ਚਾਹੁੰਦਾ। ਆਪਾਂ ਸਿਰਫ ਗੱਲ ਕਰਨੀ ਆਪਣੇ ਜੀਵਨ ਦੀ, ਮੇਰੀ ਤੁਹਾਡੀ ਆਪਣੀ ਗੱਲ, ਵੀ ਆਪਾਂ ਨੂੰ ਇਹਦਾ ਕੀ ਬੈਨੀਫਿਟ ਹੈ, ਆਪਾਂ ਨੂੰ ਕੀ ਲਾਭ ਹੈ। ਆਖਿਆ ਜੇ ਮੈਂ ਉਹਨੂੰ ਭਾ ਜਾਵਾਂ ਤੇ ਜਿਹੜੀ ਮੇਰੀ ਬਿਰਤੀ ਕਾਂ ਵਾਲੀ ਹੈ, ਜਿਹੜਾ ਮੇਰਾ ਸੁਭਾਅ ਕਾਂ ਵਾਲਾ ਹੈ, ਕਾਂ ਕੀ ਕਰਦਾ ਹੈ? ਸਾਰੀ ਦਿਹਾੜੀ ਉਹਨੇ ਲਉ ਲਉ ਕਰੀ ਜਾਣਾ, ਉਹਨੇ ਕਾਂ ਕਾਂ ਕਰੀ ਜਾਣਾ। ਜਿੱਥੇ ਉਹਨੂੰ ਚੂਹਾ ਮਿਲ ਗਿਆ ਉਹਨੇ ਉਹਦੇ ਉੱਤੇ, ਮਰਿਆ ਚੂਹਾ ਮਿਲ ਜਾਵੇ ਉਹਨੇ ਉਹਦੇ ਉੱਤੇ ਚੁੰਝ ਮਾਰ ਦਿੱਤੀ, ਚਿੱਕੜ ਮਿਲ ਗਿਆ ਉਹਨੇ ਉਹਦੇ ਵਿੱਚ ਚੁੰਝ ਮਾਰ ਦਿੱਤੀ, ਕਾਂ ਨੇ ਸਾਰਾ ਦਿਨ ਗੰਦਗੀ ਚੁਗਣੀ ਹੈ। ਆਖਿਆ ਜੇ ਗੁਰੂ ਬਖਸ਼ਿਸ਼ ਕਰ ਦੇਵੇ, ਜਿਹੜਾ ਮੇਰਾ ਗੰਦਗੀ ਚੁਗਣ ਵਾਲਾ ਸੁਭਾਅ ਹੈ ਇਹਨੂੰ ਗੁਰੂ ਹੰਸ ਵਰਗਾ ਬਣਾ ਦਿੰਦਾ। ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ, ਉਹਨੇ ਕਾਂ ਤੋਂ ਹੰਸ ਕਰ ਦੇਣਾ ਮੈਨੂੰ। ਤੋ ਅੱਜ ਸ਼ੇਖ ਫਰੀਦ ਸਾਹਿਬ ਨੇ ਇੱਕ ਫਿਰ ਬੰਗਲੇ ਦੀ ਉਦਾਹਰਨ ਦਿੱਤੀ ਵੀ ਬੰਦਾ ਇਸ ਦੁਨੀਆਂ ਦੇ ਦਰਿਆ ਦੇ ਵਿੱਚ ਬਗਲਾ ਹੈ ਤੇ ਮੌਜ ਮਸਤੀ ਵਿੱਚ ਹੈ। ਹੁਣ ਜਦੋਂ ਨਾ ਬਗਲੇ ਨੇ ਚੁੰਝ ਦੇ ਵਿੱਚ ਮੱਛੀ ਨੂੰ ਪਕੜਿਆ ਤੇ ਫਿਰ ਉਹਨੂੰ ਉਹ ਖਾਂਦਾ ਤੇ ਹੈ, ਪਰ ਬੜਾ ਤੜਫਾਉਂਦਾ ਹੈ ਉਹਨੂੰ,
ਕਦੀ ਛੱਡਦਾ ਹੈ, ਕਦੀ ਪਕੜਦਾ ਹੈ, ਕਦੀ ਉੱਪਰ ਨੂੰ ਸੁੱਟਦਾ ਹੈ, ਕਦੀ ਥੱਲੇ ਨੂੰ। ਜਿਵੇਂ ਮੰਨ ਲਓ ਵੀ ਕੋਈ ਬੰਦਾ ਆਪਣੇ ਆਪ ਨੂੰ ਇੰਨਾ ਤਾਕਤਵਰ ਸਮਝੇ ਵੀ ਕਿਸੇ ਗਰੀਬ ਉੱਤੇ, ਕਿਸੇ ਨਿਮਾਣੇ ਉੱਤੇ, ਕਿਸੇ ਮਸਕੀਨ ਉੱਤੇ ਇੱਦਾਂ ਉਹਨੂੰ ਤੜਫਾਵੇ, ਇੱਦਾਂ ਜ਼ੁਲਮ ਕਰੇ। ਪਰ ਬਾਬਾ ਜੀ ਕਹਿੰਦੇ ਇੱਕ ਚੀਜ਼ ਉਹ ਭੁੱਲ ਜਾਂਦਾ ਹੈ, ਪਤਾ ਕਿਹੜੀ? ਬਗਲੇ ਨੂੰ ਇਸ ਗੱਲ ਦਾ ਚੇਤਿਆ ਨਹੀਂ ਹੁੰਦਾ ਵੀ ਮੇਰੇ ਉੱਤੇ ਵੀ ਇੱਕ ਬਾਜ ਉੱਡ ਰਿਹਾ। ਜਿਹੜਾ ਦੂਜਿਆਂ ਨਾਲ ਧੱਕਾ ਕਰਦਾ ਹੈ ਨਾ, ਉਹਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਵੀ ਇੱਕ ਮੌਤ ਦਾ ਬਾਜ ਮੇਰੇ ਉੱਤੇ ਵੀ ਉੱਡ ਰਿਹਾ। ਤਾਂ ਸ਼ੇਖ ਫਰੀਦ ਸਾਹਿਬ ਨੇ ਅੱਜ ਸਾਨੂੰ ਗੱਲ

ਕੇਲ ਕਰੇ, ਕੇਲ ਦਾ ਮਤਲਬ ਕਹਿੰਦਾ ਜੀ ਕਲੋਲਾਂ ਕਰਦਾ। ਕੇਲ ਕਰੇਂਦੇ ਹੰਜਨੋ, ਕੇਲ ਕਰਦੇ ਕਰਦੇ ਨੂੰ ਧੱਕਾ ਜ਼ੁਲਮ ਜ਼ਬਰ ਕਰਦੇ ਕਰਦੇ ਨੂੰ, ਕੇਲ ਕਰੇਂਦੇ ਹੰਜਨੋ, ਹੰਜ ਦਾ ਅਰਥ ਵੀ ਬੰਗਲਾ, ਵੈਸੇ ਹੰਜ ਦਾ ਅਰਥ ਹੁੰਦਾ ਚਿੱਟੇ ਰੰਗ ਦਾ ਜਾਨਵਰ। ਕੇਲ ਕਰੇਂਦੇ ਹੰਜਨੋ ਅਚਿੰਤੇ ਬਾਜ ਪਏ, ਇੱਕ ਬਾਜ ਹੈ ਜਿਹੜਾ ਚਿੰਤਾ ਹੈ, ਉਹ ਕਿਹੜਾ ਹੈ? ਮੌਤ ਦਾ ਬਾਜ। ਅਚਿੰਤੇ ਦਾ ਅਰਥ ਹੁੰਦਾ ਜਿਹਦੇ ਬਾਰੇ ਬੰਦੇ ਨੇ ਸੋਚਿਆ ਨਾ ਹੋਵੇ। ਮੈਂ ਕੱਲ ਵੀ ਇਹ ਅਰਜ਼ ਕੀਤੀ ਸੀ, ਆਪਾਂ ਨਾ ਕਈ ਵਾਰ ਬੰਦਿਆਂ ਬਾਰੇ ਗੱਲ ਕਹਿੰਦੇ ਹਾਂ ਵੀ ਰਾਤ ਨੂੰ ਚੰਗਾ ਭਲਾ ਸੁੱਤਾ ਸੀ, ਸਵੇਰੇ ਉੱਠਿਆ ਨਹੀਂ ਗਿਆ, ਮੌਤ ਦਾ ਬਾਜ ਹੈ ਹੀ ਚਿੰਤਾ ਜੀ, ਇਹ ਤੋਂ ਕੋਈ ਨਹੀਂ ਬਚ ਸਕਦਾ। ਆਖਿਰ ਕੋਈ ਪਤਾ ਨਹੀਂ ਕਿਹੜੇ ਵੇਲੇ ਹੇ ਮਨੁੱਖ, ਬੰਗਲਾ ਬਿਰਤੀ ਮਨੁੱਖ, ਧੱਕੇ ਕਰਨ ਵਾਲਿਆ, ਜ਼ਬਰ ਕਰਨ ਵਾਲਿਆ, ਮੌਤ ਦੇ ਅਚਿੰਤੇ ਬਾਜ ਨੇ ਆਣ ਕੇ ਤੈਨੂੰ ਪਕੜ ਲੈਣਾ। ਮੌਤ ਦੇ ਅਚਿੰਤੇ ਬਾਜ ਨੇ ਤੈਨੂੰ ਕੋਈ ਨਹੀਂ ਛੁਡਾ ਸਕਦਾ। ਫਿਰ ਤੋ ਸਤਿਗੁਰ ਨੇ ਆਖਿਆ ਕੇਲ ਕਰੇਂਦੇ ਹੰਜ ਨੂੰ ਅਚਿੰਤੇ, ਅਚਿੰਤੇ ਦਾ ਮਤਲਬ ਹੈ ਜਿਹਦੇ ਬਾਰੇ ਬੰਦੇ ਨੇ ਚੇਤਿਆ ਹੀ ਨਾ ਹੋਵੇ। ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ, ਮਹਾਰਾਜ ਨੇ ਕਿਹਾ ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ, ਹੁਣ ਉਹ ਕਲੋਲਾਂ ਵਿਸਰ ਗਈਆਂ। ਅੱਛਾ, ਜਦੋਂ ਬੰਦੇ ਦਾ ਅਖੀਰਲਾ ਸਮਾਂ ਆਉਂਦਾ ਨਾ, ਤੇ ਜਿੰਨਾ ਧਨ ਦੌਲਤ, ਜਿਹੜੀ ਜਾਇਦਾਦ, ਜਿੰਨਾ ਪ੍ਰੋਪਰਟੀਆਂ ਦਾ ਬੰਦਾ ਇੰਨਾ ਮਾਣ ਕਰਦਾ ਨਾ, ਤੇ ਜੇ ਉਹਨਾਂ ਵਿੱਚ ਖੁਬਿਆ ਹੋਇਆ ਹੈ ਤੇ ਇੱਕ ਪਛਤਾਵਾ ਹਮੇਸ਼ਾ ਰਹੇਗਾ, ਅਜੇ ਤੇ ਜ਼ਿੰਦਗੀ ਵੇਖੀ ਕੋਈ ਨਹੀਂ, ਪ੍ਰਿਪਰੇਸ਼ਨ ਨਹੀਂ ਨਾ ਹੁੰਦੀ, ਤਿਆਰੀ ਨਹੀਂ ਹੁੰਦੀ ਵੀ ਇੰਨਾ ਕੁਝ ਛੱਡ ਕੇ ਮੈਂ ਇਹ ਕੁਝ ਇਕੱਠਾ ਕਰਨ ਲਈ ਕਿਸੇ ਨਾਲ ਝਗੜਿਆ, ਕਿਸੇ ਨਾਲ ਲੜਿਆ, ਕਿਸੇ ਨਾਲ ਧੋਖਾ ਕੀਤਾ, ਕਿਸੇ ਨਾਲ ਫਰੇਬ ਕੀਤਾ, ਸਾਰਾ ਕੁਝ ਇੱਦਾਂ ਛੱਡ ਕੇ ਹੁਣ ਮੈਂ ਚੱਲਿਆ। ਅੱਛਾ, ਬੰਦੇ ਨੂੰ ਚਿੰਤੇ ਬਾਜ ਦਾ ਪਤਾ ਕੋਈ ਨਹੀਂ ਵੀ ਮੌਤ ਤੋਂ ਬਾਅਦ ਕਿਹੜੇ ਵੇਲੇ ਆਣ ਕੇ ਪੈ ਜਾਣਾ, ਪਰ ਬੰਦਾ ਜੀਵਨ ਪਤਾ ਕਿਵੇਂ ਜੀ ਰਿਹਾ ਵੀ ਜਿਵੇਂ ਮੈਂ ਮਰਨਾ ਹੀ ਨਾ ਹੋਵੇ, ਜਿਵੇਂ ਇਸ ਜਹਾਨ ਨੂੰ ਮੈਂ ਛੱਡਣਾ ਹੀ ਨਾ ਹੋਵੇ। ਤੁਸੀਂ ਜਿੰਨੇ ਬੈਠੇ ਹੋ, ਮੈਂ ਇੱਕ ਅਰਜ਼ ਹਰ ਵਾਰ ਕਰਦਾ ਹੁੰਦਾ, ਤੁਹਾਡੇ ਵਿੱਚੋਂ ਕੋਈ ਨੌਜਵਾਨ ਵੀਰ 25 ਸਾਲ ਦਾ ਹੈ, ਕੋਈ 35 ਸਾਲ ਦਾ ਹੈ, ਕੋਈ 40 ਸਾਲ ਦਾ ਹੈ, ਕੋਈ 40ਆਂ ਨੂੰ ਪਹੁੰਚਣ ਵਾਲਾ ਹੈ, ਤੇ ਕੋਈ 50, 55, 60 ਸਾਲ ਦਾ ਵੀ ਹੋਵੇਗਾ, ਤੁਸੀਂ ਇੱਕ ਮਿੰਟ ਲਈ ਆਪਣੀਆਂ ਅੱਖਾਂ ਬੰਦ ਕਰਕੇ ਸੋਚੋ, ਤੁਹਾਨੂੰ ਇਸ ਗੱਲ ਦਾ ਆਭਾਸ ਹੋਵੇਗਾ ਜ਼ਿੰਦਗੀ ਦੇ 50 ਸਾਲ ਅੱਖ ਦੇ ਫਰੱਕੇ ਵਿੱਚ ਨਿਕਲ ਗਏ। ਯਾਰ, ਕੱਲ੍ਹ ਤੱਕ ਮੈਂ ਬੱਚਾ ਸੀ, ਕੱਲ੍ਹ ਤੱਕ ਮੈਂ ਆਪਣੀ ਮਾਂ ਦੀ ਗੋਦ ਵਿੱਚ ਸੀ, ਕੱਲ੍ਹ ਤੱਕ ਮੈਂ ਆਪਣੇ ਵਿਹੜੇ ਵਿੱਚ ਭੱਜਾ ਫਿਰਦਾ ਸੀ, ਅੱਜ ਮੈਂ ਪੁੱਤਰ ਵਾਲਾ ਹੋ ਗਿਆ, ਅੱਜ ਮੈਂ ਪੋਤਰਿਆਂ ਵਾਲਾ ਹੋ ਗਿਆ, ਮੇਰੀ ਲਾਈਫ ਬਾਕੀ ਕਿੰਨੀ ਬਚੀ ਹੈ? ਹਾਲਾਂਕਿ ਲਾਈਫ ਦੀ ਗਰੰਟੀ ਕੋਈ ਨਹੀਂ, ਹਮ ਆਦਮੀ ਹਾਂ ਇੱਕਦਮ ਹੀ, ਜ਼ਿੰਦਗੀ ਦੀ ਗਰੰਟੀ ਕੋਈ ਨਹੀਂ, ਪਰ ਜੇ ਸੋਚ ਕੇ ਵੇਖੀਏ, ਜਿਹੜਾ 60 ਸਾਲ ਦਾ ਹੋ ਗਿਆ ਤੇ ਅੱਜ ਦੀ ਇਸ ਜਿਹੜੀ ਹੁਣ ਜਿਹੜਾ ਬਰਥ ਆਪਣਾ ਆਮ ਚੱਲਦਾ ਹੈ, ਬਰਥ ਤੇ ਡੈਥ ਰੇਟ ਜਿਹੜੀ ਚੱਲ ਰਹੀ ਹੈ, ਕਿੱਥੇ ਕੁ ਤੱਕ ਬੰਦਾ ਜਾਂਦਾ ਹੈ? 75 ਸਾਲ, 80 ਸਾਲ, ਜਿਹੜਾ 60 ਦਾ ਹੋ ਗਿਆ ਮਗਰ 15 ਸਾਲ ਰਹਿ ਗਏ, ਅਜੇ ਵੀ ਅਹੰਕਾਰ, ਅਜੇ ਵੀ ਲੋਭ, ਅਜੇ ਵੀ ਸਵਾਰਥ, ਅਜੇ ਵੀ ਈਰਖਾ, ਅਜੇ ਵੀ ਨਫ਼ਰਤ, ਬੜਾ ਜਾਣਾ ਔਖਾ ਲੱਗੇਗਾ, ਆਪਣੀ ਤਿਆਰੀ ਕਰੋ। ਅੱਛਾ, ਜੇ 40 ਸਾਲ ਦਾ ਹੋ ਗਿਆ, 40 ਸਾਲ ਨਿਕਲ ਗਏ ਮਗਰ ਕੀ ਰਹਿ ਗਿਆ ਹੁਣ? ਬੰਦਾ ਇਹ ਸੋਚ ਕੇ ਬੇਈਮਾਨੀਆਂ ਤੇ ਧੋਖੇ ਕਰੀ ਤੁਰਿਆ ਆਉਂਦਾ, ਇਹ ਸੋਚ ਕੇ ਦੂਜੇ ਉੱਤੇ ਜ਼ੁਲਮ ਤੇ ਧੱਕਾ ਕਰੀ ਤੁਰਿਆ ਆਉਂਦਾ ਵੀ ਮੈਂ ਤੇ ਮਰਨਾ ਹੀ ਨਹੀਂ। ਜਿਵੇਂ ਬਾਬਾ ਜੀ ਕਹਿੰਦੇ, ਮੌਤ ਦਾ ਬਾਜ ਅਚਿੰਤਾ ਬਾਜ ਹੈ, ਕੋਈ ਪਤਾ ਨਹੀਂ ਇਹਨੇ ਕਿਹੜੇ ਵੇਲੇ ਆਣ ਕੇ ਗਲਾ ਘੁੱਟ ਲੈਣਾ। ਇਹ ਸ਼ੇਖਪੁਰੀ ਸਾਹਿਬ ਸਾਨੂੰ ਡਰਾ ਨਹੀਂ ਰਹੇ, ਸਾਨੂੰ ਉਹ ਸੁਚੇਤ ਕਰ ਰਹੇ ਨੇ, ਕਿਉਂਕਿ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਬਾਬਾ ਜੀ ਨੇ ਕਿਹਾ ਤੈਨੂੰ ਮੌਤ ਭੁੱਲੀ ਹੈ, ਹੋਰ ਗੱਲ ਕੋਈ ਨਹੀਂ। ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ, ਰੱਬ ਕੀਆਂ ਜਿਹੜੀ ਗੱਲ ਚਿੱਤ ਵਿੱਚ ਵੀ ਨਹੀਂ ਸੀ, ਖਿਆਲ ਵਿੱਚ ਵੀ। ਮੌਤ ਕਿੰਨਿਆਂ ਨੂੰ ਚੇਤੀ ਹੁੰਦੀ ਹੈ? ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ, ਰੱਬ ਕੀਆਂ। ਅਗਲਾ ਸਲੋਕ ਬੜਾ ਕੀਮਤੀ ਹੈ, ਆਖਿਆ ਸਾਢੇ ਤ੍ਰੈ ਮਨ ਦੇਰੀ, ਬੰਦੇ ਦਾ ਆ ਸੋਹਣਾ ਸਰੀਰ ਪਲਿਆ ਹੋਇਆ ਜਿਹੜਾ, 3.5 ਮਨ ਦਾ ਐਨ ਵੱਡਾ ਸਰੀਰ, 3.5 ਮਨ ਦੇਰੀ ਚੱਲੇ ਪਾਣੀ ਅੰਨ। ਇਹ ਸਰੀਰ ਕਾਹਦੇ ਨਾਲ ਚੱਲਦਾ ਹੈ? ਪਾਣੀ ਨਾਲ ਤੇ ਅੰਨ ਨਾਲ, ਇਹ ਤੋਂ ਬਿਨਾਂ ਸਰੀਰ ਨਹੀਂ ਚੱਲ ਸਕਦਾ। ਪਾਣੀ ਜ਼ਰੂਰੀ ਹੈ, ਅੰਨ ਜ਼ਰੂਰੀ ਹੈ, ਆਪਾਂ ਭੋਜਨ ਪ੍ਰਸ਼ਾਦਾ ਛਕਦੇ ਹਾਂ ਨਾ, ਵੀ ਮੰਨ ਲਓ ਇਹ ਸਰੀਰ ਦਾ ਇੱਕ ਫਿਊਲ ਹੈ ਜਿਹਦੇ ਨਾਲ ਇਹ ਸਰੀਰ ਦੀ ਗੱਡੀ ਚੱਲ ਰਹੀ ਹੈ। 3.5 ਮਨ ਦੇਰੀ
ਚੱਲੇ ਪਾਣੀ ਅੰਨ। ਮਹਾਰਾਜ ਕਹਿਣ ਲੱਗੇ ਆਇਓ ਬੰਦਾ ਦੁਨੀ ਵਿੱਚ, ਬੰਦਾ ਇਹ ਸੰਸਾਰ ਵਿੱਚ ਆਇਆ, ਵੱਤ ਅਸੂਣੀ ਬੰਨ। ਬਾਬਾ ਜੀ ਕਹਿੰਦੇ ਨੇ ਪਰਤ ਕੇ ਮੁੜ ਮੁੜ ਕੇ ਆਸਾਂ ਦੀਆਂ ਬੰਨੀ ਜਾਂਦਾ। ਵੱਤ ਵੱਤ ਦਾ ਮਤਲਬ ਹੁੰਦਾ ਮੁੜ ਮੁੜ ਕੇ, ਅਸੂਣੀ ਦਾ ਅਰਥ ਹੁੰਦਾ ਸੋਹਣੀ ਜਿਹੀ ਆਸ ਬੰਨਦਾ। ਵੱਤ ਅਸੂਣੀ ਬੰਨ, ਬੜੀਆਂ ਸੋਹਣੀਆਂ ਸੋਹਣੀਆਂ ਆਸਾਂ ਬੰਦਾ ਬੰਨਦਾ। ਆਖਿਆ ਮਲਕਲ ਮੌਤ ਜਾਂ ਆਪਸੀ। ਇਸਲਾਮ ਦੇ ਵਿੱਚ ਨਾ ਜੀ ਮਲਕਲ ਮੌਤ ਦੇ ਫਰਿਸ਼ਤੇ ਨੂੰ ਕਿਹਾ ਜਾਂਦਾ। ਸਿੱਖੀ ਨੇ ਕਿਸੇ ਫਰਿਸ਼ਤੇ ਨੂੰ, ਕਿਸੇ ਜਮਦੂਤ ਨੂੰ ਨਹੀਂ ਮੰਨਿਆ। ਇੱਥੇ ਇੱਕੋ ਹੀ ਗੱਲ ਹੈ ਵੀ ਸਾਹ ਦੇਣ ਵਾਲਾ ਵੀ ਰੱਬ ਹੈ ਤੇ ਸਾਹ ਕੱਢਣ ਵਾਲਾ ਵੀ ਰੱਬ ਹੀ ਹੈ। ਸਾਡੇ ਵਿੱਚ ਨਾ ਇਹ ਇੱਕ ਭਿੰਨ ਹੈ, ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਗੁਰਮਤਿ ਫਿਲੋਸਫੀ ਦੇ ਵਿੱਚ ਕੋਈ ਬੰਦੇ ਨੂੰ ਜਮਦੂਤ ਨਹੀਂ ਲੈਣ ਆਉਂਦਾ, ਕੋਈ ਫਰਿਸ਼ਤਾ ਨਹੀਂ ਲੈਣ ਆਉਂਦਾ। ਅਸੀਂ ਬਾਣੀ ਵਿੱਚੋਂ ਪੜ੍ਹਿਆ ਮਾਰੇ ਰਾਖੇ ਇੱਕੋ ਆਪ, ਮਾਰਨ ਵਾਲਾ ਤੇ ਰੱਖਣ ਵਾਲਾ ਉਹ ਆਪ ਹੈ। ਹਾਂ, ਜਿੱਦਣ ਉਹਦਾ ਸੱਦਾ ਆ ਗਿਆ ਨਾ, ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਬਚਾ ਨਹੀਂ ਸਕਦੀ, ਤੇ ਜਿੱਦਣ ਤੁਸੀਂ ਬਚਣਾ ਹੋਵੇ ਤੇ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਮਾਰ ਨਹੀਂ ਸਕਦੀ। ਸਹਿਸਕ੍ਰਿਤੀ ਸ਼ਲੋਕਾਂ ਵਿੱਚ ਸਤਿਗੁਰ ਨੇ ਇੱਕ ਬਚਨ ਕਿਹਾ, ਉਹਨਾਂ ਦੋ ਸ਼ਲੋਕ ਰੱਖੇ ਨੇ। ਆਖਿਆ ਮ੍ਰਿਗੀ ਪੇਖੰਤ ਬਧਿਕ ਪ੍ਰਾਹਰੇਣ ਲਖਿਆ ਆਵਦਾ। ਆਖਿਆ ਹਿਰਨੀ ਨੂੰ ਵੇਖ ਕੇ, ਮ੍ਰਿਗੀ ਪੇਖੰਤ, ਮ੍ਰਿਗੀ ਦਾ ਮਤਲਬ ਹਿਰਨੀ, ਹਿਰਨੀ ਨੂੰ ਵੇਖ ਕੇ ਮ੍ਰਿਗੀ ਪੇਖੰਤ, ਪੇਖੰਤ ਦਾ ਅਰਥ ਹੁੰਦਾ ਵੇਖਣਾ। ਬਧਿਕ, ਬਧਿਕ ਦਾ ਅਰਥ ਹੁੰਦਾ ਜੀ ਸ਼ਿਕਾਰੀ, ਸ਼ਿਕਾਰੀ ਨੇ ਜੰਗਲ ਵਿੱਚ ਇੱਕ ਹਿਰਨੀ ਵੇਖੀ। ਇਹ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਗੁਰੂ ਅਰਜਨ ਸਾਹਿਬ ਦੇ ਸ਼ਲੋਕ ਨੇ 1354 ਅੰਕ ਦੇ ਉੱਤੇ। ਆਖਿਆ ਸ਼ਿਕਾਰੀ ਨੇ, ਬਧਿਕ ਨੇ ਇੱਕ ਹਿਰਨੀ ਵੇਖੀ ਜੰਗਲ ਦੇ ਵਿੱਚ। ਮ੍ਰਿਗੀ ਪੇਖੰਤ ਬਧਿਕ, ਬਧਿਕ ਦਾ ਮਤਲਬ ਹੁੰਦਾ ਸ਼ਿਕਾਰੀ। ਪ੍ਰਾਹਿਰਨ ਉਹਨੇ ਕੀ ਕੀਤਾ, ਲਖਿਆ ਆਵਦਾ, ਐਨ ਨਿਸ਼ਾਨਾ ਚੋਟ ਬੰਨ ਲਈ ਵੀ ਇਹਨੂੰ ਮੈਂ ਮਾਰਨਾ। ਤੇ ਅਗਲਾ ਬਚਨ ਹੈ, ਆਖਿਆ ਅਹੋ ਜੱਸਿਆ ਰਖੇਣ ਗੋਪਾਲਾ ਨਾਨਕ ਰੋਮ ਨਾ ਛਿੱਧ ਤੇ। ਆਖਿਆ ਜਿਹਨੂੰ ਰੱਬ ਰੱਖਣ ਤੇ ਆ ਜਾਵੇ, ਕੋਈ ਘਾਤ ਲਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕਰੇ ਤੇ ਉਹ ਮਰਦਾ ਨਹੀਂ, ਜਿਹਨੂੰ ਰੱਬ ਬਚਾਵੇ। ਹੋਇਆ ਕਿ ਜਦੋਂ ਸ਼ਿਕਾਰੀ ਨੇ ਹਿਰਨੀ ਨੂੰ ਮਾਰਨ ਦੇ ਲਈ ਚੋਟ ਨਿਸ਼ਾਨਾ ਸਿੱਝਿਆ ਨਾ, ਉਹਦੇ ਪੈਰ ਦੇ ਉੱਤੇ ਆਣ ਕੇ ਸੱਪ ਨੇ ਡੰਗ ਮਾਰ ਦਿੱਤਾ। ਜਦੋਂ ਪੀੜ ਉੱਠੀ, ਨਿਸ਼ਾਨਾ ਹਿੱਲ ਗਿਆ, ਹਿਰਨੀ ਬਚ ਗਈ ਤੇ ਬੰਦਾ ਆਪ ਮਰ ਗਿਆ। ਤਾਂ ਪਹਿਲੀ ਉਦਾਹਰਨ ਉਹਨਾਂ ਨੇ ਇਹ ਦਿੱਤੀ। ਅੱਛਾ, ਦੂਜੀ, ਜਦੋਂ ਰੱਬ ਮਾਰਨ ਤੇ ਆਵੇ, ਜਦੋਂ ਮੌਤ ਆਉਂਦੀ ਹੈ, ਉਹਦੇ ਬਾਰੇ ਬਾਬਾ ਜੀ ਨੇ ਕਿਹਾ ਬਹੁਤ ਯਤਨ ਕਰਤਾ। ਕੋਈ ਬੰਦਾ ਬਹੁਤ ਉਪਰਾਲੇ ਕਰਦਾ ਹੋਵੇ ਵੀ ਕਿਸੇ ਤਰੀਕੇ ਨਾਲ ਮੈਨੂੰ ਮੌਤ ਨਾ ਆਵੇ। ਤੁਸੀਂ ਕਈ ਵਾਰ ਵੇਖਿਆ ਹੋਣਾ, ਕਈਆਂ ਦੇ ਨਾਲ ਡਾਕਟਰਾਂ ਦੀਆਂ ਟੀਮਾਂ ਰਹਿੰਦੀਆਂ ਨੇ, ਬੜੇ ਐਸੇ ਲੋਕ ਹੁੰਦੇ ਨੇ ਵੈਦ ਹਕੀਮ, ਉਹਨਾਂ ਦੇ ਨਾਲ ਰਹਿੰਦੇ ਨੇ। ਉਹਨਾਂ ਹੋਸਪਿਟਲਾਂ ਤੱਕ ਵੀ ਉਹਨਾਂ ਦੀ ਪਹੁੰਚ ਹੁੰਦੀ ਹੈ ਜਿੱਥੇ ਆਮ ਬੰਦਾ ਪਹੁੰਚ ਨਹੀਂ ਸਕਦਾ। ਆਪਣੀ ਰੱਖਿਆ ਦੇ ਲਈ ਕੋਈ ਬੰਦਾ ਸਾਰੇ ਉਪਰਾਲੇ ਕਰ ਲਵੇ, ਅੱਛਾ ਕਰਨੇ ਚਾਹੀਦੇ ਨੇ, ਇਹਨੂੰ ਸਮਝ ਲਓ ਥੋੜ੍ਹਾ ਜਿਹਾ, ਕਰਨੇ ਚਾਹੀਦੇ ਨੇ। ਇਹਦਾ ਮਨੋਰਥ ਹੈ ਵੀ ਮੌਤ ਤੋਂ ਬੰਦਾ ਫਿਰ ਵੀ ਨਹੀਂ ਬਚ ਸਕਦਾ। ਤੁਸੀਂ ਕਿੰਨਾ ਉਪਰਾਲਾ ਕਰ ਲਓ, ਅਖੀਰ ਨੂੰ ਤੇ ਮੌਤ ਨੇ ਆਉਣਾ ਹੀ ਆਉਣਾ। ਤੁਸੀਂ ਹੋਸਪਿਟਲ ਚਲੇ ਜਾਓ, ਜਾਣਾ ਚਾਹੀਦਾ, ਤੁਸੀਂ ਬਿਮਾਰ ਹੋ ਹੋਸਪਿਟਲ ਜਾਓ, ਇਲਾਜ ਕਰਾਓ। ਪਰ ਜੇ ਤੁਸੀਂ ਇਹ ਸਮਝੋ ਕਿ ਨਹੀਂ ਹੋਸਪਿਟਲ ਜਾਵਾਂਗਾ, ਇਲਾਜ ਕਰਾਵਾਂਗਾ, ਮੌਤ ਨਹੀਂ ਆਵੇਗੀ, ਇਹ ਨਹੀਂ ਹੋ ਸਕਦਾ ਕਦੀ ਵੀ। ਤਾਂ ਬਾਬਾ ਜੀ ਨੇ ਅਗਲੇ ਸ਼ਲੋਕ ਵਿੱਚ ਗੁਰੂ ਅਰਜਨ ਸਾਹਿਬ ਨੇ ਪਤਾ ਕੀ ਕਿਹਾ, ਆਖਿਆ ਬਹੁਤ ਯਤਨ ਕਰਤਾ ਬਲਵੰਤਕਾਰੀ। ਕੋਈ ਬੰਦਾ ਬੜਾ ਬਲਵਾਨ ਹੋਵੇ, ਤਾਕਤਵਰ ਹੋਵੇ, ਬੜੇ ਯਤਨ ਕਰਦਾ ਹੋਵੇ, ਬਹੁਤ ਯਤਨ ਕਰਤਾ ਬਲਵੰਤਕਾਰੀ ਸ਼ਿਵੰਤ ਸੂਰਾ ਚਤੁਰ ਦਿਸ਼ਾ। ਉਹਦੇ ਆਲੇ ਦੁਆਲੇ ਚਤੁਰ ਦਿਸ਼ਾ ਦਾ ਹੁੰਦਾ ਦੀ ਚਾਰੇ ਦਿਸ਼ਾਵਾਂ ਵਿੱਚ ਸੂਰਮੇ ਖਲੋਤੇ ਹੋਣ, ਬਾਡੀਗਾਰਡ ਖਲੋਤੇ ਹੋਣ। ਸ਼ਿਵੰਤ ਸੂਰਾ ਚਤੁਰ ਦਿਸ਼ਾ ਬਿਖਮ ਥਾਨ ਬਸੰਤ ਉੱਚੈ। ਔਖੀ ਥਾਂ ਉੱਤੇ ਵੱਸਦਾ ਹੋਵੇ, ਜਿੱਥੋਂ ਤੱਕ ਆਮ ਬੰਦੇ ਦੀ ਪਹੁੰਚ ਨਾ ਹੋਵੇ। ਬਿਖਮ ਥਾਨ, ਬਿਖਮ ਦਾ ਅਰਥ ਔਖਾ, ਥਾਨ ਦਾ ਮਤਲਬ ਥਾਂ। ਬਿਖਮ ਥਾਨ ਬਸੰਤ, ਬਸੰਤ ਮਤਲਬ ਵੱਸਦਾ ਹੋਵੇ। ਬਿਖਮ ਥਾਨ ਬਸੰਤ ਉੱਚੈ ਨੈ ਸਿਮਰੰਤ ਮਰਨ ਮਰਨੰਕ ਕਦਾਂਚੈ। ਬਾਬਾ ਜੀ ਨੇ ਆਖਿਆ ਉਹਨੂੰ ਮੌਤ ਚੇਤੇ ਵੀ ਨਾ ਹੋਵੇ ਵੀ ਮੈਂ ਵੀ ਮਰਾਂਗਾ। ਹੁਣ ਅਗਲਾ ਬਚਨ ਬੜਾ ਕਮਾਲ ਦਾ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਹੋਵੰਤ ਆਗਿਆ ਭਗਵਾਨ ਪੁਰਖਾ। ਆਖਿਆ ਜਿਸ ਦਿਨ ਉਸ ਭਗਵਾਨ ਪੁਰਖ ਦੀ ਆਗਿਆ ਹੋ ਗਈ, ਜਿਸ ਦਿਨ ਉਹਦੇ ਦਰ ਤੋਂ ਸੱਦਾ ਆ ਗਿਆ ਨਾ, ਹੋਵੰਤ ਆਗਿਆ ਭਗਵਾਨ ਪੁਰਖਾ, ਨਾਨਕ ਕੀਟੀ ਸਾਸ ਕਰਖ ਤੇ। ਇੱਕ ਨਿੱਕੀ ਜਿਹੀ ਕੀੜੀ ਬੰਦੇ ਦੇ ਸਾਹ ਖਿੱਚ ਲੈਂਦੀ ਹੈ, ਇੱਕ ਨਿੱਕੀ ਜਿਹੀ ਕੀੜੀ। ਤੁਸੀਂ ਵੇਖੋ ਬੰਦਾ ਇਹੋ ਕਹਿੰਦਾ, ਨਿੱਕਾ ਜਿਹਾ ਬਹਾਨਾ ਬਣਿਆ, ਮੜੀ ਜੀ ਪੀੜ ਉੱਠੀ, ਮੜਾ ਜਿਹਾ ਜ਼ਖਮ ਹੋਇਆ, ਇੱਕ ਨਿੱਕੀ ਜੀ ਕੀੜੀ ਬੰਦੇ ਦੇ ਸਾਹ ਖਿੱਚ ਲੈਂਦੀ ਹੈ ਜਿਸ ਦਿਨ ਉਸ ਅਕਾਲ ਪੁਰਖ ਦਾ ਹੁਕਮ ਆ ਜਾਂਦਾ। ਤਾਂ ਬਾਬਾ ਸ਼ੇਖ ਫਰੀਦ ਸਾਹਿਬ ਨੇ ਸਾਨੂੰ ਸਮਝਾਇਆ, ਉਹ ਕਹਿੰਦੇ ਵੇਖੋ ਸਾਢੇ ਤਿੰਨ ਮਨ ਦਾ ਪਲਿਆ ਹੋਇਆ ਸਰੀਰ,
ਪਾਣੀ ਤੇ ਅੰਨ ਦੇ ਆਸਰੇ ਚੱਲਦੇ। ਸਾਡੇ ਤ੍ਰੈਮਣ ਦੇਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ। ਮਲਕਲ ਮੌਤ ਜਾਂ ਆਵਸੀ, ਜਦੋਂ ਮਲਕਲ ਮੌਤ ਦਾ ਫਰਿਸ਼ਤਾ ਲੈਣ ਆਉਂਦਾ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਜਿਵੇਂ ਕੋਈ ਬੰਦਾ ਕਿਸੇ ਚੀਜ਼ ਤੋਂ ਛਿਪਣ ਲਈ ਦਰਵਾਜ਼ਿਆਂ ਦੇ ਪਿੱਛੇ ਛਿਪਿਆ ਹੋਵੇ, ਆਖਿਆ ਜਦੋਂ ਮੌਤ ਆਉਂਦੀ ਉਹ ਸਾਰੇ ਦਰਵਾਜ਼ੇ ਭੰਨ ਦਿੰਦੀ ਹੈ। ਮੌਤ ਨੇ ਇਹ ਨਹੀਂ ਵੇਖਣਾ ਤੇਰੀ ਤੇਰੇ ਟੱਬਰ ਨੂੰ ਕਿੰਨੀ ਲੋੜ ਸੀ, ਮੌਤ ਨੇ ਇਹ ਨਹੀਂ ਵੇਖਣਾ ਇਹ ਬੰਦਾ ਧਨੀ ਕਿੰਨਾ ਹੈ, ਇਹ ਇਮਾਨਦਾਰ ਕਿੰਨਾ ਹੈ, ਇਹ ਬੇਈਮਾਨ ਕਿੰਨਾ ਹੈ, ਇਹ ਧਰਮੀ ਕਿੰਨਾ ਹੈ, ਇਹ ਅਧਰਮੀ ਹੈ। ਆਖਿਆ ਮੌਤ ਸਾਰੇ ਦਰਵਾਜ਼ਿਆਂ ਨੂੰ ਭੰਨ ਦਿੰਦੀ ਹੈ। ਤੋ ਬਾਬਾ ਜੀ ਨੇ ਕਿਹਾ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਜਿਹੜੇ ਪਿਆਰੇ ਭਾਈ ਸਨ, ਜਿਹੜੇ ਨਾਲ ਘਰ ਕੀ ਨਾਰ ਬਹੁਤ ਹਿੱਤ ਜਾ ਸਿਓ ਸਦਾ ਰਹਿਤ ਅੰਗ ਲਾਗੀ ਸੰਘ ਲਾਗੀ। ਬਾਬਾ ਜੀ ਕਹਿੰਦੇ ਘਰ ਦੀ ਔਰਤ ਤੀਵੀਂ ਵੀ ਜਿਹੜੀ ਹੁੰਦੀ ਹੈ ਨਾ, ਜਿਹੜੀ ਸਦਾ ਬੰਦੇ ਦੇ ਨਾਲ ਲੱਗੀ ਰਹਿੰਦੀ ਹੈ, ਜਿਸ ਦਿਨ ਮੌਤ ਹੁੰਦੀ ਹੈ ਉਹ ਵੀ ਕਹਿੰਦੀ ਹੁਣ ਇਹਨੂੰ ਕੱਢੋ, ਸਦਾ ਰਹਿਤ ਸੰਘ ਲਾਗੀ। ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ, ਫਿਰ ਦੁਨੀਆਂ ਇਹੋ ਕਹਿੰਦੀ ਹੈ ਛੇਤੀ ਛੱਡੋ ਇਸ ਪ੍ਰੇਤ ਨੂੰ। ਪਹਿਲਾਂ ਇੱਦਾਂ ਵੀ ਚੱਲਦਾ ਸੀ, ਹੁਣ ਤੇ ਚਲੋ ਬੰਦਾ ਸਿਆਣਾ ਹੋ ਗਿਆ ਸਮਝਦਾਰ ਹੋ ਗਿਆ, ਪਹਿਲਾਂ ਇੱਦਾਂ ਹੀ ਹੁੰਦਾ ਸੀ ਵੀ ਇਹਨੂੰ ਜ਼ਿਆਦਾ ਸਮਾਂ ਘਰ 'ਚ ਨਾ ਰੱਖਿਓ। ਅਤੇ ਅੱਜ ਵੀ ਕਈ ਲੋਕ ਇੱਦਾਂ ਦੇ ਵਹਿਮ ਕਰਦੇ ਨੇ, ਕਹਿੰਦੇ ਬਾਪੂ ਨੂੰ ਜ਼ਿਆਦਾ ਸਮਾਂ ਨਾ ਘਰ 'ਚ ਰੱਖਿਓ। ਮੈਂ ਕਈ ਵਾਰ ਪਿੰਡਾਂ ਦੇ ਵਿੱਚ ਸਾਡੇ ਉੱਥੇ ਇੱਦਾਂ ਦੇ ਪਖੰਡ ਵੇਖੇ ਨੇ, ਚਰਸਤੇ ਵਿੱਚ ਰੱਖ ਕੇ ਅਰਥੀ ਨੂੰ ਘੁਮਾਉਂਦੇ ਨੇ, ਜਦੋਂ ਬੰਦੇ ਨੂੰ ਲੈ ਕੇ ਜਾਂਦੇ ਨੇ ਨਾ ਪਿੰਡ ਦੇ ਚੁਰਾਹੇ ਵਿੱਚ ਰੱਖ ਕੇ ਅਰਥੀ ਨੂੰ ਚਾਰੇ ਬੰਨੇ ਘੁਮਾਉਂਦੇ ਨੇ। ਮੈਂ ਪੁੱਛ ਬੈਠਾ, ਮੈਂ ਕਿਹਾ ਇੱਦਾਂ ਕਿਉਂ ਕਰਦੇ ਜੇ? ਕਹਿੰਦੇ ਇਹਦੇ ਨਾਲ ਕੀ ਹੁੰਦਾ ਹੈ ਵੀ ਜਿਹੜੀ ਆਤਮਾ ਹੁੰਦੀ ਹੈ, ਜਿਹੜਾ ਭੂਤ ਹੁੰਦਾ, ਉਹਨੂੰ ਘਰ ਦਾ ਰਾਹ ਚੇਤੇ ਭੁੱਲ ਜਾਂਦਾ। ਕਮਾਲ ਹੈ, ਜਿਹੜੇ ਬਾਪੂ ਨੂੰ ਸਾਰੇ ਜਾਣੇ ਤੁਸੀਂ ਰੋ ਰਹੇ ਸੀ, ਜਿਹੜਾ ਬਾਪੂ ਜ਼ਿੰਦਗੀ ਦੇ 70 ਸਾਲ ਉੱਥੇ ਕੱਢ ਗਿਆ, ਉਹਨੂੰ ਚੁਰਾਹੇ ਵਿੱਚ ਰੱਖ ਕੇ ਕਿਹਨੂੰ ਧੋਖਾ ਦੇ ਰਹੇ ਹੋ, ਆਪਣੇ ਆਪ ਨੂੰ ਕਿ ਬਾਪੂ ਨੂੰ? ਅਤੇ ਫਿਰ ਜੇ ਆ ਵੀ ਜਾਵੇਗਾ ਇੱਕ ਪਾਸੇ, ਤੁਸੀਂ ਕਹਿੰਦੇ ਹੋ ਬਾਪੂ ਤੁਰ ਗਿਆ, ਹਾਏ ਪਿਓ ਤੁਰ ਗਿਆ, ਅਤੇ ਜੇ ਵਾਪਸ ਆ ਜਾਵੇਗਾ ਤਾਂ ਫਿਰ ਕੀ ਹੋਣ ਲੱਗਾ? ਗੱਲਬਾਤ ਕਰ ਲਿਓ ਉਹਦੇ ਨਾਲ ਕੋਈ, ਜਿਹੜੀ ਕੋਈ ਰਹਿ ਗਈ ਹੋਵੇਗੀ। ਇਸ ਕਰਕੇ ਇਹ ਅਸੀਂ ਇਹਨਾਂ ਵਹਿਮਾਂ ਭਰਮਾਂ ਵਿੱਚ ਵੀ ਕਈ ਵਾਰ ਬੜੇ ਫਸੇ ਹੋਏ ਹਾਂ। ਉਹ ਇੱਕ ਵੀ ਆਪਣੇ ਵਿੱਚ ਚੱਲਦਾ ਵੀ ਬੰਦਾ ਚੜ੍ਹਾਈ ਕਰ ਗਿਆ ਜੀ, ਹੁਣ ਵਰੀਣੇ ਦਾ ਪਾਠ ਕਰਾਓ, 8 ਮਹੀਨਿਆਂ ਬਾਅਦ ਕੋਈ ਖੰਡ ਪਾਠ ਕਰਾਓ। ਨਹੀਂ ਨਹੀਂ ਨਹੀਂ, ਇਹ ਗੁਰਮਤਿ ਦਾ ਮਾਰਗ ਨਹੀਂ ਹੈ, ਸਿੱਖੀ ਦਾ ਇਹ ਮਾਰਗ ਨਹੀਂ ਹੈ। ਜਿਹੜਾ ਬੰਦਾ ਮੁਰਦਾ ਹੋ ਗਿਆ ਨਾ, ਬਾਬਾ ਜੀ ਦਾ ਬਚਨ ਪੜ੍ਹ ਲਓ ਬਾਣੀ ਵਿੱਚੋਂ, ਉਹਨਾਂ ਆਖਿਆ ਜੇ ਮ੍ਰਿਤਕ ਕੋ ਚੰਦਨ ਚੜ੍ਹਾਵੇ ਉਸ ਤੇ ਕਹੋ ਕਵਨ ਫਲ ਪਾਵੇ। ਜੇ ਕੋਈ ਮੁਰਦੇ ਨੂੰ ਚੰਦਨ ਚੜ੍ਹਾ ਦੇਵੇ ਤੇ ਉੱਥੋਂ ਕੀ ਪ੍ਰਾਪਤ ਹੋਣ ਲੱਗਾ? ਉਹਨੂੰ ਉਸ ਚੰਦਨ ਦਾ ਕੋਈ ਭਾਅ ਨਹੀਂ ਹੁੰਦਾ ਹੈ ਨਾ। ਮਰਨ ਤੋਂ ਬਾਅਦ ਮੂੰਹ ਵਿੱਚ ਘਿਓ ਪਾਓ, ਹਾਂ ਠੀਕ ਹੈ, ਉਹਦਾ ਇੱਕ ਕਾਰਨ ਜ਼ਰੂਰ ਹੈਗਾ ਏ, ਉਹ ਕਾਰਨ ਕੋਈ ਇਹ ਨਹੀਂ ਹੈ ਵੀ ਉਹਨੂੰ ਘਿਓ ਦੀ ਲੋੜ ਹੈ। ਉਹ ਹੁੰਦੀ ਹੈ ਵੀ ਕਈ ਵਾਰ ਕੁਝ ਚੀਜ਼ਾਂ ਹਾਰਡ ਹੁੰਦੀਆਂ ਜਿਹੜੀਆਂ ਸੜਦੀਆਂ ਨਹੀਂ ਬਾਡੀ ਦੀਆਂ, ਉਹਨੂੰ ਚੰਗੀ ਤਰ੍ਹਾਂ ਸਾੜਨ ਦੇ ਲਈ ਜਿਹੜਾ ਹੈ ਉਹ ਘਿਓ ਪਾਇਆ ਜਾਂਦਾ ਵੀ ਆਹ ਜਿਹੜਾ ਪੀੜ ਦੰਦਾਂ ਦਾ ਹੁੰਦਾ ਇਹਦੇ ਥੱਲੇ ਸਖ਼ਤ ਚੀਜ਼ਾਂ ਹੁੰਦੀਆਂ ਤਾਂ ਕਰਕੇ। ਨਹੀਂ ਤਾਂ ਜਿੱਦਾਂ ਤੁਸੀਂ ਮੁਰਦੇ ਦੇ ਮੂੰਹ ਦੇ ਵਿੱਚ ਘਿਓ ਪਾਉਂਦੇ ਹੋ, ਜੇ ਸੱਚੀ ਇੱਦਾਂ ਬਾਪੂ ਨੂੰ ਜਿਉਂਦਿਆਂ ਜੀ ਪਾ ਕੇ ਵਿਖਾਓ, ਉਹਨੇ ਡਾਂਗ ਚੁੱਕ ਲੈਣੀ। ਤੋ ਇੱਦਾਂ ਅਸਲੀ ਨਹੀਂ ਹੁੰਦਾ, ਇਹ ਚੀਜ਼ਾਂ ਵਿੱਚ ਅਸੀਂ ਫਸੇ ਹਾਂ ਕਈ ਵਾਰ ਵੀ ਕਹਿੰਦਾ ਚੰਦਨ ਦੀ ਚਿਖਾ ਤੇ ਸਾੜ ਦਿਓ, ਹੁਣ ਕੰਬਲ ਪਾ ਦਿਓ, ਲੋਈਆਂ ਪਾ ਦਿਓ, ਉਹਨੂੰ ਕੋਈ ਲੋੜ ਨਹੀਂ ਹੈਗੀ। ਹਾਂ ਜਿਉਂਦਿਆਂ ਜੀ ਆਪਣੇ ਮਾਤਾ ਪਿਤਾ ਦੀ ਸੰਭਾਲ ਕਰ ਲਓ, ਜਿਉਂਦਿਆਂ ਜੀ ਉਹਨਾਂ ਨੂੰ ਪੁੱਛ ਲਓ ਵੀ ਬੇਬੇ ਤੈਨੂੰ ਕਿਸੇ ਸੂਟ ਦੀ ਲੋੜ ਹੈ ਤੇ ਦੱਸ, ਆਪ ਵੇਖ ਲਓ, ਜਿਉਂਦਿਆਂ ਜੀ ਬਾਪੂ ਨੂੰ ਪੁੱਛ ਲਓ, ਬਸ ਇਹੋ ਹੀ ਹੈ। ਮੌਤ ਤੋਂ ਬਾਅਦ ਤੇ ਫਿਰ ਆਪਾਂ ਦੁਨੀਆਂ ਨੂੰ ਖੁਸ਼ ਕਰਦੇ ਹਾਂ, ਲੋਕ ਵਿਖਾਵਾ ਕਰਦੇ ਹਾਂ। ਤੋ ਖੈਰ, ਸਤਿਗੁਰ ਨੇ ਬਾਣੀ ਵਿੱਚ ਇਹ ਬਖਸ਼ਿਸ਼ ਕੀਤੀ, ਜੇ ਮ੍ਰਿਤਕ ਕੋ ਚੰਦਨ ਚੜ੍ਹਾਵੇ ਉਸ ਤੇ ਕਹੋ ਕਵਨ ਫਲ ਪਾਵੇ, ਜੇ ਮ੍ਰਿਤਕ ਕੋ ਬਿਸ਼ਟਾ ਮਾਇਰ ਲਾਈ ਤਾਂ ਉਸ ਕਾ ਕਿਆ ਘੱਟ ਜਾਈ। ਜੇ ਮੁਰਦੇ ਨੂੰ ਕੋਈ ਬਿਸ਼ਟਾ ਵਿੱਚ ਵੀ ਰਲਾ ਦੇਵੇ ਤੇ ਤਾਂ ਵੀ ਉਹਦਾ ਕੁਝ ਘੱਟਦਾ ਨਹੀਂ, ਉਹਨੂੰ ਕਿਉਂਕਿ ਉਹਦੀ ਬਾਡੀ ਡੈਡ ਹੋ ਚੁੱਕੀ, ਹੁਣ ਉਹਦੇ ਉੱਤੇ ਨਾ ਫੁੱਲ ਦੀ ਸੁਗੰਧੀ ਦਾ ਅਸਰ ਹੈ ਤੇ ਨਾ ਚਿੱਕੜ ਦੀ ਬਦਬੂ ਦਾ ਅਸਰ ਹੋਣਾ ਹੈ। ਮੈਂ ਇੱਕ ਬੇਨਤੀ ਹੋਰ ਕਰਾਂਗਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਿੱਲੀ ਦੇ ਵਿੱਚ ਹੋਈ, ਬਾਬਾ ਬੰਦਾ ਸਿੰਘ ਬਹਾਦਰ ਦਾ ਅਖੰਡ ਪਾਠ ਕਿਸੇ ਨੇ ਨਹੀਂ ਕਰਵਾਇਆ। ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਸਰੀਰ ਦਾ ਬੰਦ ਬੰਦ ਕੱਟ ਕੇ, ਵੇਖੋ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ, ਪੋਟੇ ਤੋਂ ਸ਼ੁਰੂ ਕੀਤੀ ਗਈ ਗੱਲ, ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਕੱਟਿਆ ਗਿਆ, ਉਹਦੇ 5 ਸਾਲ ਦੇ ਬੱਚੇ ਨੂੰ ਉਸ ਤੋਂ ਪਹਿਲਾਂ ਖਤਮ ਕੀਤਾ ਗਿਆ, ਉਹਦੇ ਨਾਲ 700 ਸਿੱਖ ਸ਼ਹੀਦ ਕੀਤਾ ਗਿਆ, 700 ਸਿੱਖ ਕਤਲ ਕਰਕੇ ਤੇ ਦਿੱਲੀ ਦੇ ਬਾਹਰ ਵਗਦੀ ਯਮੁਨਾ ਦੇ ਕੋਲ ਉਹਨਾਂ ਨੂੰ ਸੁੱਟਿਆ ਗਿਆ। ਉਹਨਾਂ ਦੇ ਸਰੀਰ ਰਲ ਮਿਲ ਗਏ, ਪਛਾਣ ਨਹੀਂ ਸੀ ਆਉਂਦੀ। ਉਹਨਾਂ ਦੀ ਸਰੀਰ ਅੰਤਮ ਕਿਰਿਆ ਕਿਹਨੇ ਕੀਤੀ? ਉਹਨਾਂ ਦੇ ਮਾਸ ਨੂੰ ਗਿਰਜਾਂ ਨੇ ਨੋਚਿਆ, ਕਿਉਂਕਿ ਦਰਿਆਵਾਂ ਦੇ ਕੰਢਿਆਂ ਉੱਤੇ ਇੱਦਾਂ ਹੀ ਹੁੰਦਾ ਹੈ। ਪਰ ਕੀ ਬਾਬਾ ਬੰਦਾ ਬਹਾਦਰ ਮੁਕਤ ਨਹੀਂ ਹੋਇਆ? ਕਿ ਮੁਕਤ ਨਹੀਂ ਹੋਇਆ? ਉਹਨਾਂ ਨੇ ਜਿਉਂਦਿਆਂ ਜੀ ਬਾਣੀ ਨੂੰ ਆਪਣੇ ਜੀਵਨ ਵਿੱਚ ਕਮਾਇਆ।
ਜਿਉਂਦਿਆਂ ਜੀ ਅਸੀਂ ਸਾਰੀ ਜ਼ਿੰਦਗੀ ਬੰਦਾ ਬਾਣੀ ਤੋਂ ਦੂਰ ਰਹਿੰਦਾ, ਗੁਰੂ ਦੀ ਵਿਚਾਰ ਤੋਂ ਦੂਰ ਰਿਹਾ, ਜ਼ਿੰਦਗੀ ਨੂੰ ਜੀਵਿਆ, ਕ੍ਰੋਧ ਹੰਕਾਰ ਈਰਖਾ ਵਿੱਚ ਹੀ ਜੀ ਗਿਆ, ਆਪਣੇ ਢਿੱਡ ਦੀ ਖਾਤਰ ਜੀ ਗਿਆ। ਅਸੀਂ ਜਿੰਨਾ ਮਰਨ ਤੋਂ ਬਾਅਦ ਦੇ ਵਹਿਮ ਭਰਮਾਂ ਵਿੱਚ ਪਏ ਹਾਂ, ਉਨਾ ਸਾਡੇ ਪੁਰਾਣੇ ਸਿੱਖ ਨਹੀਂ ਸਨ ਪਏ। ਉਹ ਕਹਿੰਦੇ ਨੇ ਸਰੀਰ ਤੇ ਹੈ ਹੀ ਕੋਈ ਸ਼ੈ ਨਹੀਂ ਨਾ, ਸਰੀਰ ਕੀ ਚੀਜ਼ ਹੈ, ਮਿੱਟੀ ਹੈ। ਬਾਣੀ ਨੇ ਕਿਹਾ ਹੈ ਨਾ, ਮਾਟੀ ਮਾਟੀ ਹੋਈ ਇੱਕ ਰੋਵਣਾਰੇ ਕੀ ਕਵਨ ਟੇਕ। ਸਰੀਰ ਕੀ ਹੈ, ਮਿੱਟੀ ਹੈ, ਤੇ ਮਿੱਟੀ ਦਾ ਕਾਹਦਾ ਰੋਣਾ। ਗੱਲ ਇਹ ਵੀ ਜਿੰਨਾ ਚਿਰ ਇਹ ਸਰੀਰ ਵਿੱਚ ਚੇਤਨਤਾ ਹੈ, ਜਿੰਨਾ ਚਿਰ ਸਮਝ ਹੈ, ਹੁਣ ਮੈਂ ਮੇਰਾ ਸਰੀਰ ਹੈ, ਜਿਹੜਾ ਮੇਰੇ ਅੰਦਰ ਬੋਲ ਲਿਆ ਉਹ ਕੌਣ ਹੈ, ਉਹ ਕੌਣ ਹੈ। ਸਰੀਰ ਤੇ ਸਾਰਿਆਂ ਦੇ ਇੱਕੋ ਜਿਹੇ ਨੇ। ਇਸ ਕਰਕੇ ਸਰੀਰਾਂ ਦੀ ਇਹ ਖੇਡ ਨਹੀਂ ਹੈਗੀ ਵੀ ਬੰਦਾ ਮਰ ਗਿਆ ਜੀ, ਹੁਣ ਉਹਦੇ ਵਿੱਚੋਂ ਕੋਈ ਆਤਮਾ ਨਿਕਲ ਗਈ, ਹੁਣ ਉਹਨੂੰ ਕੋਈ ਮੁਕਤੀ ਦੀ ਲੋੜ ਹੈ, ਨਹੀਂ। ਜਿਉਂਦਿਆਂ ਜੀ ਗੁਰੂ ਦੀ ਵਿਚਾਰ ਵਿੱਚ ਜੁੜਨਾ ਹੀ ਸਿੱਖ ਲਈ ਕੀ ਹੈ, ਮੁਕਤੀ ਹੈ। ਜਿਉਂਦਿਆਂ ਜੀ ਤੋਂ ਬਾਬਾ ਜੀ ਨੇ ਬੜੀ ਬਖਸ਼ਿਸ਼ ਕੀਤੀ। ਖੈਰ ਇੱਥੇ ਆਖਿਆ ਵੀ ਮਲਕਲ ਮੌਤ ਜਾਂ ਆਵਸੀ, ਜਿਸ ਦਿਨ ਮੌਤ ਆਉਂਦੀ ਹੈ ਸਾਰੇ ਦਰਵਾਜ਼ਿਆਂ ਨੂੰ ਭੰਨ ਦਿੰਦੀ। ਮਲਕਲ ਮੌਤ ਜਾਂ ਆਵਸੀ, ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਬਾਬਾ ਜੀ ਕਹਿੰਦੇ ਵੇਖ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਉਹ ਜਿਹੜਾ ਇਕੱਲਾ ਟਿਕਣ ਨਹੀਂ ਸੀ ਨਾ ਦਿੰਦਾ, ਵੇਖੋ ਚਾਰ ਜਾਣਿਆਂ ਨੂੰ ਪਿੱਠ ਉੱਤੇ ਚੁੱਕੀ ਜਾਂਦੇ ਨੇ, ਮੋਢਿਆਂ ਉੱਤੇ ਚੁੱਕੀ ਜਾਂਦੇ ਨੇ। ਉਹ ਜਾਂਦਾ ਹੀ ਇਹੋ ਹੀ ਸੀ ਜਿਹੜਾ ਕੱਲ੍ਹ ਤਾਂ ਹੀ ਕਹਿੰਦਾ ਸੀ ਮੈਂ ਫਲਾਨਾ ਸੌਂ। ਇਹ ਅਸਲੀਅਤ ਹੈ ਬੰਦੇ ਦੀ ਲਾਈਫ ਦੀ। ਕਹਿੰਦਾ ਸੀ ਜਿਹੜਾ ਕਿਸੇ ਨੂੰ ਟਿਕਣ ਨਹੀਂ ਸੀ ਦਿੰਦਾ, ਕਿਸੇ ਨੂੰ ਸਾਹ ਨਹੀਂ ਸੀ ਲੈਣ ਦਿੰਦਾ, ਜਿਹਦੀ ਹਜ਼ੂਰੀ ਵਿੱਚ ਕੋਈ ਉੱਚੀ ਬੋਲ ਨਹੀਂ ਸੀ ਜਗਦਾ, ਉਹ ਜਾਂਦਾ ਜੇ ਮੋਢਿਆਂ ਦੇ ਉੱਤੇ ਚੜਿਆ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਅੱਛਾ, ਬੰਦਾ ਹੰਕਾਰ ਕਿਸ ਚੀਜ਼ ਦਾ ਕਰਦਾ? ਜਦੋਂ ਜਨਮ ਹੋਇਆ ਤੇ ਇਹ ਆਪਣੇ ਆਪ ਜਨਮ ਨਹੀਂ ਸੀ ਲੈ ਸਕਦਾ, ਦਾਈ ਦੀ ਲੋੜ ਪਈ, ਡਾਕਟਰਾਂ ਦੀ ਲੋੜ ਪਈ, ਮਾਂ ਦੀ ਲੋੜ ਪਈ, ਤੇ ਫਿਰ ਜਾ ਕੇ ਇਹਦਾ ਜਨਮ ਹੋਇਆ। ਆਪਣੇ ਆਪ ਤਨ ਨੂੰ ਢੱਕ ਨਹੀਂ ਸੀ ਸਕਦਾ, ਕੱਪੜੇ ਕਿਸੇ ਨੇ ਬੁਣੇ, ਸਾਰਾ ਕੁਝ ਇਹਨੂੰ ਸੁਸਾਇਟੀ ਨੇ ਦਿੱਤਾ, ਸਮਾਜ ਨੇ ਦਿੱਤਾ, ਦੁਨੀਆਂ ਨੇ ਦਿੱਤਾ, ਇਹਦੀ ਪਰਵਰਿਸ਼ ਲੋਕਾਂ ਨੇ ਕੀਤੀ, ਆਲੇ ਦੁਆਲੇ ਨੇ ਕੀਤੀ, ਇਹਨੂੰ ਮੋਢਿਆਂ ਉੱਤੇ ਚੁੱਕੀ ਫਿਰਦੇ ਸੀ। ਜਿਸ ਦਿਨ ਮਰਿਆ ਤੇ ਤਾਂ ਵੀ ਚਾਰ ਬੰਦੇ ਮੋਢਿਆਂ ਉੱਤੇ ਲੈ ਕੇ ਗਏ, ਪਤਾ ਨਹੀਂ ਕਿਹੜੇ ਹੰਕਾਰ ਵਿੱਚ ਤੁਰਿਆ ਫਿਰਦਾ ਸੀ ਵੀ ਮੈਂ ਇਕੱਲਾ ਹੀ ਤੇ ਬਹੁਤ ਹਾਂ। ਤੋ ਇਹ ਬੰਦਾ ਹਉਮੈ ਵਿੱਚ ਜੀਂਦਾ। ਬਾਬਾ ਜੀ ਨੇ ਗੱਲ ਸਮਝਾਈ, ਆਖਿਆ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਕੰਨ ਦਾ ਮਤਲਬ ਮੋਢੇ, ਮੋਢੇ ਉੱਤੇ ਚੜ੍ਹ ਕੇ। ਆਖਿਆ ਫਰੀਦਾ, ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ, ਜਿਹੜੇ ਅਮਲ ਕੀਤੇ ਅਸਲ ਵਿੱਚ ਉਹੀ ਨਾਲ ਨਿਭਣੇ। ਹੁਣ ਬੰਦਾ ਤੁਰ ਗਿਆ, ਲੋਕ ਉਹਦੇ ਅਮਲ ਨੂੰ ਵੇਖਦੇ ਨੇ, ਤੇ ਕਈ ਵਾਰ ਤੇ ਇੱਦਾਂ ਹੁੰਦਾ ਹੈ ਵੀ ਅਮਲ ਚੰਗੇ ਹੋਣ ਨਾ, ਤੇ ਲੋਕ ਯਾਦ ਇਹ ਕਹਿ ਕੇ ਕਰਦੇ ਨੇ ਵੀ ਚਲੋ ਯਾਰ ਬੰਦੇ ਨੇ ਤੇ ਜਾਣਾ ਹੀ ਹੈ, ਪਰ ਬੰਦੇ ਦੇ ਅਮਲ ਚੰਗੇ ਸਨ। ਅਮਲਾਂ ਕਰਕੇ ਬੰਦਾ ਰਹਿੰਦਾ, ਅਮਲ ਤੋਂ ਬਿਨਾਂ ਕੁਝ ਨਹੀਂ। ਅੱਛਾ, ਇਤਿਹਾਸ ਵਿੱਚ ਇੱਕ ਬੰਦਾ ਐਸਾ ਹੋਇਆ ਜੀ, ਮੇਰਾ ਸਮਾਂ ਸਮਾਪਤ ਹੈ, ਢਾਡੀ ਸਿੰਘ ਚਲੋ ਤੁਹਾਨੂੰ ਸੁਣਾਉਣਗੇ ਇਤਿਹਾਸ। ਸਭ ਤੋਂ ਮਾੜੀ ਗੱਲ ਹੁੰਦੀ ਹੈ ਜੇ ਕਿਸੇ ਦੀ ਮੌਤ 'ਤੇ ਵੀ ਕੋਈ ਥੂ ਥੂ ਕਰੇ, ਉਹ ਬੰਦਾ ਪਤਾ ਕਿਹੜਾ ਸੀ? ਆਮ ਤੌਰ 'ਤੇ ਤੁਸੀਂ ਵੇਖੋ ਬੰਦਾ ਗਲਤ ਹੋਵੇ ਨਾ, ਤੇ ਲੋਕ ਠੀਕ ਆ ਉਹਨੂੰ ਅੱਗ ਵਿੱਚ ਵੀ ਲਾਉਂਦੇ ਨੇ, ਨਾਲ ਮਨ ਵਿੱਚ ਕੁਝ ਖਿਆਲ ਫੁਰਨੇ ਰੱਖਦੇ ਨੇ ਵੀ ਬੰਦਾ ਤਾਂ ਇੱਦਾਂ ਦਾ ਹੀ ਸੀ। ਤੇ ਉਹ ਭਲਾ ਕੌਣ ਸੀ ਜਿਹੜਾ ਗੁਰੂ ਕਲਗੀਧਰ ਮਹਾਰਾਜ ਨੂੰ ਪਿੱਠ ਦੇ ਕੇ ਭੱਜਿਆ ਸੀ, ਦੁਨੀ ਚੰਦ ਘਰੇ ਗਿਆ, ਸੱਪ ਲੜ ਕੇ ਮਰ ਗਿਆ, ਤੇ ਮਰ ਫਿਰ ਵੀ ਗਿਆ, ਮੌਤ ਤੋਂ ਡਰਦਾ ਭੱਜਾ। ਭਾਈ ਬਚਿੱਤਰ ਸਿੰਘ ਲੜਿਆ ਹਾਥੀ ਦੇ ਨਾਲ, ਇਹ ਪਲਿਆ ਚੰਗਾ ਸੀ ਤੇ ਡਰ ਕੇ ਕਿਲੇ ਦੀ ਕੰਧ ਟੱਪ ਕੇ ਭੱਜ ਗਿਆ। ਪਹਿਲਾਂ ਲੱਤ ਟੁੱਟੀ, ਘਰੇ ਗਿਆ ਤੇ ਮੌਤ ਆ ਗਈ, ਰਾਤ ਨੂੰ ਉੱਠਿਆ ਤੇ ਸੱਪ ਡੰਗ ਗਿਆ ਕਿਤੇ, ਮੌਤ ਫਿਰ ਵੀ ਆ ਗਈ। ਤੇ ਲੋਕ ਦੁਨੀ ਚੰਦ ਦੀ ਮੜੀ ਤੇ ਖਲੋ ਕੇ ਗੱਲ ਕਹਿੰਦੇ ਸਨ, ਓਏ ਮੂਰਖਾ ਮਰ ਤੇ ਫਿਰ ਵੀ ਗਿਆ, ਜੇ ਕਿਤੇ ਗੁਰੂ ਕਲਗੀਧਰ ਮਹਾਰਾਜ ਦੇ ਸਨਮੁਖ ਹੋ ਕੇ ਲੜਦਾ ਮਰ ਵੀ ਜਾਂਦਾ ਤੇ ਤੇਰਾ ਨਾਂ ਹੋਰ ਹੋਣਾ ਸੀ। ਮਰ ਅੱਜ ਸੱਪ ਲੜ ਕੇ ਵੀ ਗਿਆ, ਲੋਕ ਥੂ ਥੂ ਕਰ ਰਹੇ ਨੇ। ਤੋ ਇਹ ਸਾਡੇ ਹੱਥ ਵੱਸ ਹੈ, ਅਸੀਂ ਦੁਨੀਆਂ ਉੱਤੇ ਸਦੀਵ ਬਣੇ ਨਹੀਂ ਰਹਿਣਾ। ਆਪਣੀ ਈਗੋ ਨੂੰ, ਆਪਣੀ ਹਉਮੈ ਨੂੰ, ਆਪਣੇ ਹੰਕਾਰ ਨੂੰ, ਆਪਣੇ ਅੰਦਰ ਦੇ ਲੋਭ ਤੇ ਸਵਾਰਥ ਨੂੰ ਦੂਰ ਕਰਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ, ਸੱਚਾ ਬਣਾਈਏ। ਤੋ ਆਓ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅਗਲੇ ਸਮੇਂ ਲਈ ਢਾਡੀ ਭਾਈ ਵਰਿੰਦਰ ਸਿੰਘ ਵਾਰਸੋਣਾ ਦੇ ਜਥੇ ਨੂੰ ਸਰਵਣ ਕਰੋ। ਬੜੀ ਚੜ੍ਹਦੀ ਕਲਾ ਵਾਲਾ ਜਥਾ ਹੈ, ਗਿਆਨੀ ਜੀ ਬਹੁਤ ਵਿਦਵਾਨ ਸੱਜਣ ਹਨ। ਤੋ ਲਾਹਾ ਲਿਆ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਵਾਹਿਗੁਰੂ। ਦੁੱਲਾ ਹੋਇਆ ਖੂਨ ਸ਼ਹੀਦਾਂ ਦਾ, ਹਰ ਗਿਜ ਨਹੀਂ ਜਾਇਆ ਜਾ ਸਕਦਾ। ਸੰਗਤ ਜੀ, ਦੁੱਲਾ ਹੋਇਆ ਖੂਨ ਸ਼ਹੀਦਾਂ ਦਾ, ਹਰ ਗਿਜ ਨਹੀਂ ਜਾਇਆ ਜਾ ਸਕਦਾ, ਸਿਰ ਦਿੱਤਿਆਂ ਬਾਜੋਂ ਐਵੇਂ ਨਹੀਂ ਸ਼ਹੀਦ ਕਹਾਇਆ ਜਾ ਸਕਦਾ, ਫਾਂਸੀ ਦਾ ਰੱਸਾ ਐਵੇਂ ਨਹੀਂ ਗਲ ਵਿੱਚ ਪਵਾਇਆ ਜਾ ਸਕਦਾ, ਪਾਣੀ ਵਿੱਚ ਦੁਨੀਆ ਨਹਾਉਂਦੀ ਪਰ ਨਹੀਂ ਅੱਗ ਚ ਨਹਾਇਆ ਜਾ ਸਕਦਾ। ਸ਼ਹੀਦ ਕੌਮ ਦੇ ਧੱਬਿਆਂ ਨੂੰ ਪਾਖੂਨ ਜ਼ਿਗਰ ਦਾ ਧੋ ਜਾਂਦਾ, ਸਿਰ ਵੱਢ ਕੇ ਦੇਸ਼ ਦੀ ਮਾਲਾ ਵਿੱਚ ਮਣਕੇ ਦੀ ਜਗ੍ਹਾ ਪਰੋ ਜਾਂਦਾ। ਪਰਮ ਪੂਜੇ ਪਾਦ ਵਾਲੀਏ ਕੁਲ ਆਲਮ ਹਜ਼ੂਰ ਅਨਬਰ ਸ਼ਬਦ ਬ੍ਰਹਮ ਸਤਿਗੁਰੂ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਮਾਣਯੋਗ ਸਾਧ ਸੰਗਤ ਆਓ ਵਡਭਾਗੇ ਹਾਂ ਜੋ ਸਾਹਿਬਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਸ਼ਾਮ ਦੇ ਵਕਤ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਗੁਰੂ ਪਿਆਰ ਵਾਲਿਆਂ ਦੇ ਪਾਸੋਂ ਆਪ ਜੀ ਨੇ ਜਿੱਥੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ, ਕਥਾ ਵਿਚਾਰਾਂ ਦੀ ਸਾਂਝ ਲੜੀਵਾਰ ਜੋ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿਨ੍ਹਾਂ ਦੇ ਉਚਾਰਨ ਕੀਤੇ

ਹਾਜ਼ਰੀਆਂ ਲਵਾਈਏ ਤੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਸ਼ਚੈ ਹੀ ਬਹੁਤ ਵੱਡੇ ਭਾਗ ਨੇ ਜੋ ਆਪ ਜੀ ਸਮੇਂ ਵਿੱਚੋਂ ਸਮਾਂ ਕੱਢਦੇ ਹੋ, ਸਤਸੰਗਤ ਵਿੱਚ ਹਾਜ਼ਰੀਆਂ ਭਰਦੇ ਹੋ। ਪਿਛਲੀ ਹਾਜ਼ਰੀ ਦੇ ਵਿੱਚ ਆਪਾਂ ਇੱਕ ਵਿਚਾਰ ਕਰ ਰਹੇ ਸਾਂ, ਦੋ ਸਿੰਘਾਂ ਵੱਲੋਂ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਲਿਖੀ ਗਈ ਇੱਕ ਚਿੱਠੀ ਦੀ ਵਿਚਾਰ ਹੋ ਰਹੀ ਸੀ। ਗੁਰੂ ਕੀ ਸਨਮਾਨਯੋਗ ਸਾਧ ਸੰਗਤ, ਕੁਝ ਚਿੱਠੀਆਂ ਗੁਰ ਇਤਿਹਾਸ ਸਿੱਖ ਇਤਿਹਾਸ ਵਿੱਚ ਐਸੀਆਂ ਨੇ ਜਿਹੜੀਆਂ ਇਤਿਹਾਸਕ ਹੋ ਨਿਬੜੀਆਂ, ਉਹਨਾਂ ਵਿੱਚੋਂ ਆਪਾਂ ਪਿੱਛੇ ਵੈਸੇ ਵਿਚਾਰ ਵੀ ਕੀਤੀ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਭ ਤੋਂ ਛੋਟੇ ਫਰਜ਼ੰਦ ਸਾਹਿਬ ਅਰਜਨ ਸਾਹਿਬ ਨੂੰ ਲਾਹੌਰ ਭੇਜਿਆ ਸੀ ਇੱਕ ਵਿਆਹ ਕਾਰਜ ਵਿੱਚ ਸ਼ਾਮਿਲ ਹੋਣ ਵਾਸਤੇ। ਸਮਾਂ ਬੀਤਿਆ, 6-7 ਮਹੀਨੇ ਲੰਘ ਗਏ, ਗੁਰੂ ਚਰਨਾਂ ਵਿੱਚ ਪ੍ਰੀਤ ਸੀ, ਗੁਰੂ ਚਰਨਾਂ ਵਿੱਚ ਪਿਆਰ ਸੀ, ਮਨ ਵਿੱਚ ਵਿਛੋੜੇ ਦੀ ਤੜਫ ਉੱਠਦੀ। ਬਾਬਾ ਫਰੀਦ ਉਹਨਾਂ ਦੇ ਉਚਾਰਨ ਕੀਤੇ ਹੋਏ ਪਾਵਨ ਬੋਲ ਨੇ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਵਿਛੋੜੇ ਦੀ ਤੜਫ ਸੀ। ਇਹ ਵਿਛੋੜਾ ਪਿਤਾ ਦੇ ਰੂਪ ਵਿੱਚ ਨਹੀਂ, ਗੁਰੂ ਦੇ ਰੂਪ ਵਿੱਚ ਸੀ। ਫਿਰ ਉਹਦੇ ਵਿੱਚੋਂ ਬੇਬਲਤਾ ਵਿੱਚੋਂ ਕੁਝ ਸ਼ਬਦ ਨਿਕਲੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾ ਤ੍ਰਿਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਾਂ ਕੋਲੀ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਮੁਕੰਮਲ ਤਾਂ ਇਹਨਾਂ ਸ਼ਬਦਾਂ ਉੱਤੇ ਬਾਅਦ ਵਿੱਚ ਆ ਕੇ ਹੋਈ, ਜਦੋਂ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ, ਸੇਵ ਕਰੀ ਜਨ ਚੱਸਾ ਨਾ ਵਿਛਣਾ, ਜਾਂ ਨਾਨਕ ਦਾਸ ਤੁਮਾਰੇ ਜੀਓ। ਇਹ ਚਿੱਠੀਆਂ ਇਤਿਹਾਸਕ ਵੀ ਹੋ ਨਿਬੜੀਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਦਰਜ ਨੇ, ਸੁਭਾਇਮਾਨ ਨੇ। ਬਹੁਤ ਸਾਰੀਆਂ ਚਿੱਠੀਆਂ ਨੇ। ਇੱਕ ਚਿੱਠੀ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਦੀਨੇ ਕਾਂਗੜ ਤੋਂ ਲਿਖੀ। ਵੈਸੇ ਵਿਦਵਾਨ ਇਹ ਕਹਿੰਦੇ ਆ ਵੀ ਇਹਦੀ ਸ਼ੁਰੂਆਤ ਕਿਤੇ ਨਾ ਕਿਤੇ ਚਮਕੌਰ ਦੇ ਯੁੱਧ ਤੋਂ ਹੋਈ, ਮੁਕੰਮਲ ਜਾ ਕੇ ਦੀਨੇ ਕਾਂਗੜ ਹੋਈ। ਤੇ ਭਾਈ ਦਇਆ ਸਿੰਘ ਜੀ ਨੂੰ ਇਹ ਚਿੱਠੀ ਦੇ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਤੋਰਿਆ, ਉਹ ਚਿੱਠੀ ਲੈ ਕੇ ਗਏ ਔਰੰਗਜ਼ੇਬ ਨੂੰ ਮਿਲਣ ਵਾਸਤੇ। ਉਹਦੇ ਵਿੱਚ ਸ਼ੁਰੂਆਤੀ ਕੁਝ ਸ਼ੇਅਰ ਜਿਹੜੇ ਸੀ ਉਹ ਚਮਕੌਰ ਦੇ ਯੁੱਧ ਨਾਲ ਸੰਬੰਧਿਤ ਹਨ, ਜਿਹਦੇ ਵਿੱਚ ਗੁਰਦੇਵ ਸੱਚੇ ਪਾਤਸ਼ਾਹ ਔਰੰਗਜ਼ੇਬ ਨੂੰ ਕਹਿ ਰਹੇ ਨੇ ਵੀ ਤੈਨੂੰ ਤੇਰੀਆਂ ਫੌਜਾਂ ਦਾ ਮਾਣ ਹੈ, ਤੈਨੂੰ ਤੇਰੇ ਹਾਥੀਆਂ ਦਾ, ਘੋੜਿਆਂ ਦਾ, ਫੌਜਾਂ ਦਾ ਮਾਣ ਹੋਵੇਗਾ, ਪਰ ਸਾਨੂੰ ਮਾਣ ਇੱਕ ਅਕਾਲ ਪੁਰਖ ਉੱਤੇ ਹੈ। ਗੁਰੂ ਰਾਮਦਾਸ ਪਾਤਸ਼ਾਹ ਦਾ ਇੱਕ ਬਚਨ ਆਪਾਂ ਪੜ੍ਹਦੇ ਨਾ ਵੀ ਕਿਸ ਹੀ ਤੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਕਿਸ ਹੀ ਤੜਾ ਕੀ ਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਹਜ਼ੂਰ ਕਹਿੰਦੇ ਨੇ ਹਮ ਹਰ ਸਿਉਂ ਤੜਾ ਕੀ ਆ ਮੇਰੀ ਹਰ ਟੇਕ, ਹਉ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹਉ ਹਰ ਗੁਣ ਗਾਵਾਂ ਅਸੰਖ ਅਨੇਕ। ਲੋਕੀ ਬੰਦਿਆਂ ਨਾਲ ਧੜੇ ਕਰਦੇ ਨੇ, ਜਿਨ ਸਿਉਂ ਧੜੇ ਕਰੇ ਸੇ ਜਾਹੇ, ਝੂਠ ਧੜੇ ਕਰ ਪਛੋ ਤਾਹੇ, ਹਮ ਹਰ ਸਿਉਂ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾ ਹੈ। ਪਰ ਸਾਡਾ ਧੜਾ ਇੱਕ ਮਾਲਕ ਦੇ ਨਾਲ ਹੈ ਜਿਹਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ। ਹਜ਼ੂਰ ਨੇ ਆਖਿਆ ਤੈਨੂੰ ਤੇਰੇ ਹਾਥੀਆਂ ਦਾ, ਤੇਰੇ ਘੋੜਿਆਂ ਦਾ, ਤੇਰੀਆਂ ਫੌਜਾਂ ਦਾ ਮਾਣ ਹੋਵੇਗਾ। ਸਾਨੂੰ ਮਾਣ ਸਾਡੇ ਪਰਵਰਦਗਾਰ ਉੱਤੇ ਹੈ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾ ਵੰਦ ਬਖਸ਼ਿੰਦ ਐਸ਼ ਅਰਸ਼। ਹਜ਼ੂਰ ਕਹਿੰਦੇ ਸਾਨੂੰ ਮਾਲਕ ਤੇ ਮਾਣ ਹੈ। ਤੇ ਫਿਰ ਜਦੋਂ ਸਭ ਹੀਲੇ ਨਾਕਾਮ ਹੋ ਗਏ, ਫਿਰ ਅਸਾਂ ਤਲਵਾਰ ਨੂੰ ਹੱਥ ਪਾਇਆ, 40.5 ਭੁੱਖਣ ਭਾਣਿਆਂ ਤੇ ਤੇਰਾ 10 ਲੱਖ ਮਲਕਈਆ ਟੁੱਟ ਪਿਆ, ਕੁਰਸ ਨਹ ਚਿਕਾਰੇ ਕੁਨਦ ਚਿਹਲ ਨਰ, ਕਿ 10 ਲੱਖ ਬਰਾਇਦ ਬਰੋ ਬੇਖਬਰ, ਮੇਰੇ 40 ਭੁੱਖਣ ਭਾਣਿਆਂ ਤੇ ਤੇਰਾ 10 ਲੱਖ ਮਲਕਈਆ ਬੇਔੜਕ ਮਲਕਈਆ ਟੁੱਟ ਕੇ ਪੈ ਗਿਆ। ਫਿਰ ਕਹਿੰਦੇ ਮੈਂ ਹੱਥ ਪਾਇਆ ਤੇਗ ਨੂੰ, ਚੂੰਕਾਰ ਅਜ ਹਮਾਹੀਲ ਤੇ ਦਰ ਗੁਜਸ਼ਤ, ਹਲਾਲਸਤ ਬੁਰਦਨ ਬਸ਼ਮਸ਼ੀਰ ਦਸਤ। ਫਿਰ ਕਹਿੰਦੇ ਤੇਰੇ ਚੜ੍ਹ ਕੇ ਆਏ ਹੋਏ ਜਰਨੈਲ, ਮੈਂ ਤੀਰਾਂ ਵਿੱਚ ਪਰੋ ਪਰੋ ਕੇ ਜ਼ਮੀਨ ਤੇ ਸੁੱਟੇ। ਹਜ਼ੂਰ ਕਹਿਣ ਲੱਗੇ ਨਾ ਤਾਂ ਤੈਨੂੰ ਅਸਲ ਵਿੱਚ ਤੇਰਾ ਮੁਹੰਮਦ ਸਾਹਿਬ ਤੇ ਕੋਈ ਇਤਬਾਰ ਨਹੀਂ, ਕੋਈ ਭਰੋਸਾ ਨਹੀਂ ਤੇਰਾ, ਤੇ ਨਾ ਤੂੰ ਕੁਰਾਨੇ ਪਾਕ ਦੀਆਂ ਆਇਤਾਂ ਉੱਤੇ ਵਿਸ਼ਵਾਸ ਕਰਨਾ। ਉਹਨੂੰ ਲਿਖੇ ਹਜ਼ੂਰ ਨੇ ਸ਼ੇਰ, ਇਹ ਵੀ ਗੱਲ ਆਖੀ
ਓਏ ਤੂੰ

ਮੇਰੇ ਚਾਰ ਸਾਹਿਬਜ਼ਾਦੇ, ਇਹ ਕਹਿ ਕੇ ਵੀ ਸੱਪ ਦੇ ਬੱਚੇ ਸਪੋਲੀਏ ਨੇ ਮਰਵਾ ਦਿੱਤੇ, ਪਰ ਮੇਰਾ ਪੰਥ ਖਾਲਸਾ ਕੁੰਡਲੀਆ ਸੱਪ ਅਜੇ ਤਿਆਰ ਬਰ ਤਿਆਰ ਹੈ, ਤੇਰੇ ਪੈਰਾਂ ਵਿੱਚ ਅੱਗ ਦੀ ਅੰਗਿਆਰ ਵਿਛਾ ਦੇਵੇਗਾ। ਚਿੱਠੀ ਕਾਹਦੀ ਸੀ? ਇਤਿਹਾਸ ਅੰਦਰ ਉਹਨੂੰ ਜ਼ਫਰਨਾਮਾ ਨੇ ਆਪਾਂ ਇਹ ਦੇ ਕੇ ਤੋਰਿਆ ਭਾਈ ਦਇਆ ਸਿੰਘ ਜੀ ਨੂੰ। ਭਾਈ ਦਇਆ ਸਿੰਘ ਜੀ ਜਾ ਕੇ ਔਰੰਗਜ਼ੇਬ ਨੂੰ ਇਹ ਜ਼ਫਰਨਾਮਾ ਦਿੱਤਾ, ਉਹਨੇ ਪੜ੍ਹਿਆ। ਖਿਆਲ ਕਰਿਓ, ਇਹ ਫਤਿਹਨਾਮਾ ਸੀ, ਫਤਿਹ ਦੀ ਚਿੱਠੀ ਸੀ ਜ਼ਫਰਨਾਮਾ। ਹੁਣ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਹੈ, ਉਹ ਫੌਜਾਂ ਦਾ ਮਾਲਕ ਹੈ, ਉਹ ਤਖਤਾਂ ਦਾ ਮਾਲਕ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਾਰਾ ਸਰਬੰਸ ਸ਼ਹੀਦ ਕਰਵਾ ਕੇ ਕੀ ਲਿਖਦੇ ਨੇ? ਜ਼ਫਰਨਾਮਾ, ਜਿੱਤ ਦੀ ਚਿੱਠੀ। ਦੂਜੇ ਪਾਸੇ ਹਿੰਦੁਸਤਾਨ ਦਾ ਸਮਰਾਟ ਔਰੰਗਜ਼ੇਬ ਆਲਮਗੀਰ ਹੈ, ਉਹਨੇ ਭਾਈ ਦਇਆ ਸਿੰਘ ਜੀ ਨੂੰ ਇੱਕ ਰਾਹਦਾਰੀ ਪਰਵਾਨਾ ਲਿਖ ਕੇ ਦਿੱਤਾ ਤਾਂ ਕਿ ਉਹ ਵਾਪਸ ਪਹੁੰਚ ਸਕਣ ਸਤਿਗੁਰਾਂ ਦੇ ਕੋਲ। ਉਹਨੇ ਇਹ ਬੇਨਤੀ ਕੀਤੀ, ਕਿਰਪਾ ਕਰਕੇ ਮੈਨੂੰ ਮਿਲੋ ਦੱਖਣਾ, ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਮੈਂ ਮਹਿਸੂਸ ਕਰਦਾ ਮੇਰੇ ਹੱਥੋਂ ਤੁਹਾਡੇ ਨਾਲ ਬਹੁਤ ਧੱਕਾ ਹੋਇਆ, ਮੇਰੇ ਕੋਲੋਂ ਗੁਨਾਹ ਹੋਏ ਨੇ ਬਹੁਤ ਵੱਡੇ, ਪਰ ਇੱਕ ਵਾਰ ਮੈਨੂੰ ਮਿਲੋ। ਇਹ ਗੱਲ ਤੇ ਉਹ ਮਨ ਵਿੱਚ ਲੈ ਕੇ ਦੁਨੀਆਂ ਤੋਂ ਚਲਿਆ ਗਿਆ। ਮਰਨ ਤੋਂ ਪਹਿਲਾਂ ਉਹਨੇ ਸ਼ਿਕਸਤਨਾਮਾ ਲਿਖਿਆ, ਹਾਰ ਦੀ ਚਿੱਠੀ। ਉਹਨੇ ਆਖਿਆ, ਖੁਦਾਵੰਦ ਕਿਸੇ ਵੀ ਬੰਦੇ ਨੂੰ ਬਾਦਸ਼ਾਹ ਨਾ ਬਣਾਏ। ਬਾਦਸ਼ਾਹ ਦੁਨੀਆਂ ਦਾ ਸਭ ਤੋਂ ਬਦਬਖਤ ਬੰਦਾ ਹੁੰਦਾ ਹੈ, ਇਹ ਉਹਦੇ ਬੋਲ ਸਨ। ਉਹਨੇ ਆਖਿਆ, ਮੈਂ ਬਾਦਸ਼ਾਹ ਬਣਿਆ, ਮੈਨੂੰ ਖੁਦਾਵੰਦ ਨੇ ਬਾਦਸ਼ਾਹ ਬਣਾਇਆ, ਪਰ ਮੈਂ ਆਪਣੀ ਬਾਦਸ਼ਾਹਤ ਵਿੱਚ ਕੋਈ ਚੱਜ ਦਾ ਕੰਮ ਨਹੀਂ ਕਰ ਸਕਿਆ। ਉਹਨੇ ਆਖਿਆ, ਮੇਰੀ ਇਹ ਅੰਤਮ ਵਸੀਅਤ ਹੈ, ਜਿੱਥੇ ਮੇਰੀ ਕਬਰ ਬਣਾਓ, ਉਹਦੇ ਲਾਗੇ ਕੋਈ ਸ਼ਾਨਦਾਰ ਦਰਖਤ ਨਾ ਹੋਵੇ, ਮੇਰੇ ਵਰਗੇ ਬਦਬਖਤ ਬੰਦੇ ਨੂੰ ਕੋਈ ਹੱਕ ਨਹੀਂ, ਈਵਨ ਮੇਰੀ ਕਬਰ ਨੂੰ ਵੀ ਕੋਈ ਹੱਕ ਨਹੀਂ ਕਿ ਮਰਨ ਤੋਂ ਬਾਅਦ ਮੇਰੀ ਕਬਰ, ਮੇਰੀ ਲਾਸ਼ ਕਿਸੇ ਦਰਖਤ ਦੀ ਛਾਂ ਮਾਣ ਸਕੇ। ਇਹ ਉਹਦੇ ਬੋਲ ਸਨ। ਹਾਰ ਦੀ ਚਿੱਠੀ। ਮੈਂ ਬੇਨਤੀ ਕਰ ਰਿਹਾ ਵੀ ਕੁਝ ਚਿੱਠੀਆਂ ਇਤਿਹਾਸਕ ਹੋ ਨਿਬੜੀਆਂ, ਇਹਦੋਂ ਅਗਾਂਹ ਆਪਾਂ ਬਹੁਤ ਸਾਰੀਆਂ ਚਿੱਠੀਆਂ ਪੜ੍ਹਦੇ ਹਾਂ। ਇੱਕ ਚਿੱਠੀ, ਕਲਗੀਆਂ ਵਾਲੇ ਪਾਤਸ਼ਾਹ ਦਾ ਥਾਪੜਾ ਲੈ ਕੇ ਤੁਰਿਆ ਬੰਦਾ ਸਿੰਘ ਬਹਾਦਰ, ਉਹਨੂੰ ਪੰਜਾਬ ਦੇ ਲੋਕਾਂ ਨੇ ਜਿਉਂ ਆਖਿਆ। ਕਿਸੇ ਨੇ ਆਖਿਆ, ਬੰਦਾ ਸਿੰਘ ਲੋਹੇ ਦਾ ਸੁਹਾਗਾ, ਜਿੱਧਰ ਦੀ ਲੰਘਿਆ ਐਨ ਰਾਹ ਦੇ ਵਿੱਚ ਦੁਸ਼ਮਣਾਂ ਨੂੰ ਨੇਸਤੋਂ ਨਾਬੂਦ ਕਰਦਾ ਗਿਆ। ਉਹ ਜਿਨ੍ਹਾਂ ਜਿਨ੍ਹਾਂ ਨੇ ਧੱਕੇ ਕੀਤੇ ਸੀ, ਜਿਨ੍ਹਾਂ ਜਿਨ੍ਹਾਂ ਨੇ ਕੁਕਰਮ ਪਾਪ ਕੀਤੇ ਸਨ, ਸਭਨਾਂ ਦੇ ਕੋਲ ਉਹਨੇ ਹਿਸਾਬ ਲਿਆ ਉਹਨੇ, ਬਾਬਾ ਬੰਦਾ ਸਿੰਘ ਨੇ। ਬਨੂੜ ਖਰੜ ਦੇ ਮੁਕਾਮ ਤੇ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਜਿਹੜੇ ਸਿੰਘ ਮਾਝੇ ਤੇ ਦੁਆਬੇ ਤੋਂ ਤੁਰੇ ਹੋਏ ਸੀ, ਉਹ ਸਤਲੁਜ ਨੂੰ ਪਾਰ ਕਰਕੇ ਬੰਦਾ ਸਿੰਘ ਨੂੰ ਮਿਲੇ, ਬੰਦਾ ਸਿੰਘ ਬਹਾਦਰ ਨੂੰ। ਕਹਿੰਦੇ ਨੇ ਵੀ ਇਹਨਾਂ ਦੋਵਾਂ ਦਲਾਂ ਦੀ ਮੁਲਾਕਾਤ ਬਨੂੜ ਖਰੜ ਰੋਡ ਉੱਤੇ ਹੋਈ। ਇੰਨੇ ਜਕਾਰੇ ਛੱਡੇ ਖਾਲਸੇ ਨੇ, ਇੰਨੇ ਜਕਾਰੇ ਛੱਡੇ। ਇਹਨਾਂ ਜਕਾਰਿਆਂ ਵਿੱਚ ਵਜ਼ੀਰ ਖਾਂ ਨੇ ਆਪਣੀ ਮੌਤ ਲੁਕੀ ਹੋਈ ਵੇਖੀ, ਮੌਤ। ਹੁਣ ਖਾਲਸਾ ਕਾਲਾ ਪੈ ਰਿਹਾ ਸੀ ਵੀ ਛੇਤੀ ਤੋਂ ਛੇਤੀ ਸਰਹੰਦ ਉੱਤੇ ਹੱਲਾ ਬੋਲੀਏ। ਕਚੀਚੀਆਂ ਵੱਟ ਰਹੇ ਸੀ ਸਿੰਘ, ਸਾਹਿਬਜ਼ਾਦਿਆਂ ਦੀ ਸ਼ਹਾਦਤ ਯਾਦ ਆ ਰਹੀ ਸੀ ਉਹਨਾਂ ਨੂੰ। ਬੰਦਾ ਸਿੰਘ ਨੇ ਆਖਿਆ, ਸਰਹੰਦ ਢਾਉਣੀ ਹੈ, ਉਹਨੂੰ ਖਾਕ 'ਚ ਮਿਲਾਉਣਾ, ਉਹਦੀ ਇੱਟ ਨਾਲ ਇੱਟ ਖੜਕਾਉਣੀ ਹੈ, ਪਰ ਉਹਦੇ ਨਾਲ ਇੱਟਾਂ 'ਚ ਖੜਕਾਉਣ ਤੋਂ ਪਹਿਲਾਂ ਇੱਕ ਵਾਰ ਵਜ਼ੀਰ ਖਾਂ ਨੂੰ ਆਗਾਹ ਜ਼ਰੂਰੀ ਕਰਨਾ। ਬੈਠਾ ਬਨੂੜ ਖਰੜ ਦੇ ਮੁਕਾਮ 'ਤੇ ਬੰਦਾ ਸਿੰਘ ਵਜ਼ੀਰ ਖਾਂ ਨੂੰ ਚਿੱਠੀ ਲਿਖਦਾ। ਉੱਥੇ ਸ਼ਬਦ ਲਿਖੇ ਬੜੇ ਬਾ ਕਮਾਲ, ਕਹਿੰਦੇ, ਚਿੱਠੀ ਲਿਖਦਾ ਬੰਦਾ ਸਿੰਘ ਸੂਰਮਾ, ਬੋਲ ਸੁੱਚੇ ਸੱਚੇ, ਕਹਿੰਦਾ ਤੈਂ ਨੀਹਾਂ ਵਿੱਚ ਚਿਣਵਾ ਦਿੱਤੇ ਸਤਿਗੁਰ ਦੇ ਬੱਚੇ, ਆ ਚੜ ਕੇ ਆ ਗਿਆ ਖਾਲਸਾ ਤੇਰੀ ਹਿੱਕ ਤੇ ਨੱਚੇ। ਬੰਦਾ ਸਿੰਘ ਬਹਾਦਰ ਨੇ ਚਿੱਠੀ ਲਿਖੀ ਵਜ਼ੀਰ ਖਾਂ ਨੂੰ, ਤੇ ਸੱਤ ਜਾਣਿਓ ਅੱਧੀ ਜੰਗ ਬੰਦਾ ਸਿੰਘ ਨੇ ਵਜ਼ੀਰ ਖਾਂ ਨੂੰ ਚਿੱਠੀ ਲਿਖ ਕੇ ਫਤਿਹ ਕਰ ਲਈ ਸੀ। ਹਾਲਾਂਕਿ ਵਜ਼ੀਰ ਖਾਂ ਦੇ ਕੋਲ ਕਿਤੇ ਵੱਧ ਮਲਖਈਆ ਸੀ ਬੰਦਾ ਸਿੰਘ ਤੋਂ। ਤੋ ਐਸੀਆਂ ਬਹੁਤ ਸਾਰੀਆਂ ਚਿੱਠੀਆਂ, ਉਹਨਾਂ ਚਿੱਠੀਆਂ ਵਿੱਚੋਂ ਇੱਕ ਚਿੱਠੀ ਦੀ ਆਪਾਂ ਵਿਚਾਰ ਦੁਪਹਿਰ ਦੀ ਹਾਜ਼ਰੀ ਵਿੱਚ ਕਰ ਰਹੇ ਸਾਂ, ਜਿਹੜੀ ਦੋ ਸਿੰਘਾਂ ਨੇ, ਬੋਤਾ ਸਿੰਘ ਤੇ ਸਰਦਾਰ ਗਰਜਾ ਸਿੰਘ, ਦੋਵਾਂ ਭਰਾਵਾਂ ਨੇ ਲਿਖੀ। ਤਾਂ ਉਹ ਚਿੱਠੀ ਦੇ ਬੋਲ ਮੈਂ ਇੱਕ ਵਾਰ ਫਿਰ ਦੁਹਰਾ ਦਿਆਂ, ਕਿਉਂਕਿ ਬਹੁਤ ਸਾਰੇ ਗੁਰਮੁਖ ਪਿਆਰੇ ਆਪ ਜਿਨ੍ਹਾਂ ਨੇ ਦੁਪਹਿਰ ਦੇ ਦੀਵਾਨ ਵਿੱਚ ਹਾਜ਼ਰੀਆਂ ਨਹੀਂ ਭਰੀਆਂ। ਕਵੀ ਰਤਨ ਸਿੰਘ ਪੰਗੂ ਨੇ ਉਹਦੇ ਬੋਲ ਲਿਖੇ ਆ, ਉਹ ਸ਼ਬਦ ਵਰਤਦਾ ਵਾ ਬੜੇ ਬਾ ਕਮਾਲ, ਕਹਿੰਦਾ ਚਿੱਠੀ ਜਿਹੜੀ ਬੋਤਾ ਸਿੰਘ ਔਰ ਗਰਜਾ ਸਿੰਘ ਨੇ ਲਿਖੀ, ਉਸ ਵੇਲੇ ਜ਼ਕਰੀਆ ਖਾਂ ਨੂੰ, ਉਹਦੇ ਬੋਲਾਂ ਨੂੰ ਪੜ੍ਹ ਕੇ ਜ਼ਕਰੀਆ ਖਾਂ ਇੱਕ ਵਾਰ ਕੰਮ ਉੱਠਿਆ ਸੀ, ਕੰਮ ਉੱਠਿਆ। ਔਰ ਗੁਰੂ ਪਿਆਰਿਓ,
ਜਿਹੜਾ ਰਾਹਗੀਰ ਜਿਹੜਾ ਵਪਾਰੀ ਆ ਰਿਹਾ ਸੀ ਉਹਨੂੰ ਨਾਲੇ ਤੇ ਸਿੰਘਾਂ ਨੇ ਮਾਰੇ ਦਬਕੇ, ਤੇ ਨਾਲੇ ਉਹ ਚਿੱਠੀ ਜਿਹੜੀ ਬੋਤਾ ਸਿੰਘ ਔਰ ਗਰਜਾ ਸਿੰਘ ਨੇ ਲਿਖੀ ਸੀ ਉਸ ਵਕਤ ਉਹ ਚਿੱਠੀ ਉਹਦੇ ਹੱਥ ਵਿੱਚ ਫੜਾਈ ਔਰ ਇਹ ਗੱਲ ਕਹੀ, ਇਹ ਚਿੱਠੀ ਸਿੱਧੀ ਜ਼ਕਰੀਆ ਖਾਨ ਦੇ ਹੱਥ ਵਿੱਚ ਜਾਣੀ ਚਾਹੀਦੀ ਆ, ਕਿਉਂਕਿ ਜ਼ਕਰੀਆ ਖਾਨ ਇਹ ਐਲਾਨ ਕਰੀ ਬੈਠਾ ਸੀ, ਐਲਾਨ ਕਰੀ ਬੈਠਾ ਸੀ ਕਿ ਪੰਜਾਬ ਦੇ ਵਿੱਚੋਂ ਸਿੰਘ ਮੁਕਾ ਦਿੱਤੇ ਨੇ, ਮੈਂ ਖਤਮ ਹੋ ਗਏ ਪੰਜਾਬ ਵਿੱਚੋਂ ਸਿੰਘ। ਸਰਦਾਰ ਬੋਤਾ ਸਿੰਘ ਔਰ ਸਰਦਾਰ ਗਰਜਾ ਸਿੰਘ ਉਹਨਾਂ ਦੋਵਾਂ ਨੇ ਜ਼ਕਰੀਆ ਖਾਨ ਦੇ ਇਸ ਐਲਾਨਨਾਮੇ ਨੂੰ ਝੂਠਿਆਂ ਸਾਬਤ ਕਰਨ ਵਾਸਤੇ ਇਹ ਚਿੱਠੀ ਲਿਖ ਕੇ ਤੋਰੀ ਔਰ ਮੇਵੜੇ ਨੂੰ ਫੜਾਈ, ਉਸ ਵਪਾਰੀ ਨੂੰ ਫੜਾਈ, ਚਿੱਠੀ ਜਾ ਪਹੁੰਚੀ ਲਾਹੌਰ। ਜਦੋਂ ਪੜ੍ਹੇ ਚਿੱਠੀ ਦੇ ਬੋਲ ਜ਼ਕਰੀਆ ਖਾਨ ਨੇ, ਤਿਲ ਮਿਲਾ ਉੱਠਿਆ, ਫੌਜਦਾਰ ਜਲਾਲੂਦੀਨ ਨੂੰ ਮਾਰ ਕੇ ਵਾਸ ਦੇ ਕੇ 200 ਘੋੜ ਸਵਾਰ ਜਲਾਲੂਦੀਨ ਫੌਜਦਾਰ ਨੂੰ ਦੇ ਕੇ ਹੁਕਮ, ਜ਼ਕਰੀਆ ਖਾਨ ਖਾਨ ਬਹਾਦਰ ਨੇ ਦੋ ਸਿੰਘਾਂ ਦੇ ਵਿਰੁੱਧ ਇੱਕ ਫੌਜੀ ਮੁਹਿੰਮ ਇਉਂ ਤੋਰੀ ਹੈ।

ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਉਹਦੀ ਕਚਹਿਰੀ ਦੇ ਵਿੱਚ ਸਿੰਘਾਂ ਵੱਲੋਂ ਭੇਜੀ ਬੋਤਾ ਸਿੰਘ ਔਰ ਗਰਜਾ ਸਿੰਘ ਵੱਲੋਂ ਭੇਜੀ ਹੋਈ ਚਿੱਠੀ ਪੜ੍ਹੀ ਗਈ। ਗੁਰੂ ਪਿਆਰੀ ਸਾਧ ਸੰਗਤ, ਚਾਹੇ ਢਾਡੀ ਪ੍ਰਚਾਰ, ਢਾਡੀ ਸਪੀਚ ਹੈ, ਚਾਹੇ ਗੁਰਬਾਣੀ ਦੀ ਕਥਾ ਹੈ, ਜਦੋਂ ਇਹ ਪ੍ਰੋਗਰਾਮ ਚੱਲ ਰਿਹਾ ਹੁੰਦਾ, ਵਕਤਾ ਜਿਹੜਾ ਬੋਲ ਰਿਹਾ ਹੁੰਦਾ ਹੈ, ਇੱਕ ਪਾਸੇ ਨਾਲ ਦੀ ਨਾਲ ਉਹਦੀ ਸੋਚ ਚੱਲਦੀ ਹੈ ਤੇ ਨਾਲ ਦੀ ਨਾਲ ਹੀ ਉਹਦੀ ਪ੍ਰੋਸੈਸਿੰਗ ਚੱਲਦੀ ਹੁੰਦੀ ਹੈ। ਜੋ ਸੋਚਣਾ ਉਹਨੂੰ ਨਾਲ ਦੀ ਨਾਲ ਪਰੋਸਣਾ ਹੁੰਦਾ। ਕਈ ਵਾਰੀ ਇੰਝ ਹੁੰਦਾ ਵੀ ਗੱਲ ਚੱਲ ਰਹੀ ਹੁੰਦੀ ਹੈ ਬਹੁਤ ਭਾਵ ਪੂਰਤ, ਪਰ ਜਦੋਂ ਸੰਗਤ ਵਿੱਚ ਚੱਲਦੇ ਦੀਵਾਨ ਵਿੱਚ ਕੋਈ ਖਲਲ ਪੈਦਾ ਹੋ ਜਾਏ, ਗੱਲ ਯਾਦ ਹੁੰਦਿਆਂ ਹੋਇਆਂ ਵੀ ਕਈ ਵਾਰੀ ਐਸੀ ਵਿਸਰਦੀ ਹੈ ਯਾਦ ਨਹੀਂ ਆਉਂਦੀ। ਲੱਖ ਯਾਦ ਕਰਨ ਦੇ ਬਾਵਜੂਦ ਵੀ ਬੋਤਾ ਸਿੰਘ ਔਰ ਗਰਜਾ ਸਿੰਘ ਵੱਲੋਂ ਲਿਖੀ ਹੋਈ ਚਿੱਠੀ ਮੇਰੇ ਦਿਮਾਗ ਦੇ ਵਿੱਚ ਵਿਸਰ ਗਈ। ਤੋ ਮੈਂ ਆਪ ਜੀ ਦੇ ਚਰਨਾਂ ਵਿੱਚ ਰਿਪੀਟ ਕਰਦੇ ਹਾਂ ਦੁਬਾਰਾ। ਬੋਤਾ ਸਿੰਘ ਔਰ ਗਰਜਾ ਸਿੰਘ ਨੇ ਜਿਹੜੀ ਚਿੱਠੀ ਲਿਖੀ, ਉਹ ਚਿੱਠੀ ਨੂੰ ਰਤਨ ਸਿੰਘ ਪੰਗੂ ਹੋਣਾ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਆਪਣੇ ਸ਼ਬਦਾਂ ਵਿੱਚ ਲਿਖਿਆ ਵੀ ਚਿੱਠੀ ਲਿਖ ਤੁਮ ਸਿੰਘ ਬੋਤਾ, ਵਿਚਰਾ ਖਲੋਤਾ ਹੱਥ ਮੋਟਾ ਸੋਟਾ, ਤੂੰ ਨਾਲਾਇਕ ਖੋਤਾ ਤੇਥੋਂ ਰਾਜ ਨਹੀਂ ਹੋਤਾ, ਆਨਾ ਲਾਇਆ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ, ਕਹਿਦੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ। ਇਹ ਚਿੱਠੀ ਸੀ। ਤੋ ਬੋਲ ਪੜ ਕੇ ਤਿਲ ਮਿਲਾ ਉੱਠਿਆ ਜ਼ਕਰੀਆ ਖਾਨ। ਸਰਕਾਰ ਕਿੰਨਾ ਡਰਦੀ ਸੀ, ਸਹਿਜੇ ਅਨੁਮਾਨ ਲਾਇਆ ਜਾ ਸਕਦਾ, ਸਹਿਜੇ ਕਿੰਨਾ ਖੌਫ ਸੀ। ਜਦੋਂ ਜ਼ਕਰੀਆ ਖਾਨ ਨੇ ਪੁੱਛਿਆ ਵਪਾਰੀ ਨੂੰ ਵੀ ਕਿੰਨੇ ਬੰਦੇ ਸਨ, ਉਹਨੇ ਆਖਿਆ ਜੀ ਦੋ। ਉਹਨੇ ਆਖਿਆ ਦੋ ਬੰਦੇ ਤੇ ਖਾਲਸਾ ਰਾਜ, ਇਹ ਕਿਵੇਂ ਹੋ ਸਕਦਾ, ਕਿੰਨੇ ਕੁ ਹਥਿਆਰ ਸਨ ਉਹਨਾਂ ਕੋਲ? ਕਹਿੰਦਾ ਜੀ ਉਹਨਾਂ ਦੇ ਗਾਤਰੇ ਸ਼ਮਸ਼ੀਰਾਂ, ਗਾਤਰੇ ਤਲਵਾਰਾਂ, ਹੱਥ ਵਿੱਚ ਮੋਟੇ ਸੋਟੇ ਤੀਜਾ ਕੋਈ ਹਥਿਆਰ ਨਹੀਂ। ਕਹਿੰਦਾ ਕਮਾਲ ਹੈ ਬਈ, ਹੱਥਾਂ ਵਿੱਚ ਡਾਂਗਾਂ ਲੈ ਕੇ, ਹੱਥਾਂ ਵਿੱਚ ਸੋਟੇ ਲੈ ਕੇ ਖਾਲਸਾ ਰਾਜ ਦੀ ਗੱਲ ਕਰ ਰਹੇ, ਕਮਾਲ ਹੈ। ਜਲਾਲੂਦੀਨ ਫੌਜਦਾਰ ਨੂੰ ਸੱਦਿਆ ਗਿਆ, 200 ਘੋੜਸਵਾਰ ਉਹਨੂੰ ਦਿੱਤੇ ਔਰ ਹੁਕਮ ਕੀਤਾ ਕਿ ਹੁਣੇ ਚੜ ਕੇ ਜਾਏ। ਲਓ ਜੀ, ਜਲਾਲੂਦੀਨ ਫੌਜਦਾਰ ਚੜ ਆਇਆ ਨੂਰਦੀਨ ਦੀ ਸਰਾਂ ਉੱਤੇ। ਹੁਣ ਖਿਆਲ ਕਰਿਓ, ਬੋਤਾ ਸਿੰਘ ਔਰ ਗਰਜਾ ਸਿੰਘ ਭੱਜਣ ਵਾਸਤੇ ਤੇ ਬੈਠੇ ਨਹੀਂ ਸੀ, ਇਹ ਤੇ ਖਿਆਲ ਉਹਨਾਂ ਪਹਿਲਾਂ ਹੀ ਪਕਾ ਲਿਆ ਸੀ। ਮਰਨ ਮੰਡ ਬੰਨ ਕੇ ਉਹਨਾਂ ਨੇ ਚਿੱਠੀ ਜ਼ਕਰੀਆ ਖਾਨ ਨੂੰ ਲਿਖੀ ਸੀ। ਜੇ ਉਹ ਚਾਹੁੰਦੇ ਤੇ ਆਪਣਾ ਬਚਾਅ ਕਰਨ ਲਈ ਪਹਿਲਾਂ ਜਾ ਸਕਦੇ ਸੀ ਉਹ, ਪਰ ਉਹਨਾਂ ਨੇ ਜਾਣ ਬੁੱਝ ਕੇ ਬੁਲਾਇਆ ਸੀ ਜ਼ਕਰੀਆ ਖਾਨ ਨੂੰ ਇਹ ਗੱਲ ਦੱਸਣ ਵਾਸਤੇ ਵੀ ਤੂੰ ਕਹਿੰਦਾ ਸਿੰਘ ਮੁੱਕ ਗਏ ਨੇ, ਨਾ ਸਿੰਘਾਂ ਨੂੰ ਕੋਈ ਮੁਕਾ ਸਕਦਾ, ਸਿੰਘ ਮੁਕਾਇਆ ਕਦੇ ਨਹੀਂ ਮੁੱਕਣੇ, ਇਸ ਧਾਰਨਾ ਨੂੰ ਮੁੱਖ ਰੱਖਦਿਆਂ ਹੋਇਆ। ਤੋ ਜਲਾਲੂਦੀਨ ਚੜ ਕੇ ਆ ਗਿਆ, ਘੋੜਿਆਂ ਦੀ ਉੱਡਦੀ ਹੋਈ ਟਾਪਾਂ ਦੀ ਜਿਹੜੀ ਧੂੜ ਹੈ ਇਸ ਗੱਲ ਦੀ ਲਖਾਇਕ ਸੀ ਕਿ ਚੜ ਕੇ ਆ ਗਈਆਂ ਨੇ ਫੌਜਾਂ, ਚਾਹ ਚੜ ਗਿਆ ਸਿੰਘਾਂ ਨੂੰ ਬੋਤਾ ਸਿੰਘ ਗਰਜਾ ਸਿੰਘ। ਕਹਿੰਦੇ ਨੇ ਜਲਾਲੂਦੀਨ ਆਣ ਪਹੁੰਚਾ, ਉਹਨੇ ਆ ਕੇ ਧਮਕੀ ਦਿੰਦਿਆਂ ਹੋਇਆ ਸਰਦਾਰ ਬੋਤਾ ਸਿੰਘ ਔਰ ਗਰਜਾ ਸਿੰਘ ਨੂੰ ਇੱਕ ਗੱਲ ਆਖੀ, ਬੋਤਾ ਸਿਆਂ ਐਵੇਂ ਜਾਣ ਬੁੱਝ ਕੇ ਪਹਾੜ ਵਿੱਚ ਮੱਥਾ ਨਹੀਂ ਮਾਰੀਦਾ, ਆਪਣਾ ਮੱਥਾ ਪੱਟਦਾ, ਮੈਂ ਤੈਨੂੰ ਇੱਕ ਸਲਾਹ ਦਿੰਦਾ ਵੀ ਜੇ ਤੂੰ ਹਥਿਆਰ ਸੁੱਟ ਦੇਵੇਂ, ਮੈਂ ਤੈਨੂੰ ਖਾਨ ਬਹਾਦਰ ਜ਼ਕਰੀਆ ਖਾਨ ਦੇ ਕੋਲੋਂ ਮੁਆਫੀ ਦਵਾਵਾਂਗਾ, ਇਹ ਮੇਰਾ ਤੇਰੇ ਨਾਲ ਵਾਅਦਾ ਹੈ। ਹੱਸ ਪਿਆ ਸਰਦਾਰ ਬੋਤਾ ਸਿੰਘ। ਉਹ ਕਹਿਣ ਲੱਗਾ, ਉਹ ਜਲਾਲੂਦੀਨ, ਮੈਦਾਨੇ ਜੰਗ ਦੇ ਵਿੱਚ ਸੂਰਮਿਆਂ ਦੀਆਂ ਗੱਲਾਂ ਬਾਤਾਂ ਜ਼ੁਬਾਨ ਨਾਲ ਨਹੀਂ ਸ਼ਸਤਰਾਂ ਨਾਲ ਹੁੰਦੀਆਂ ਨੇ, ਤੇ ਆ ਜਿਹੜੀ ਤੂੰ ਗੱਲ ਕਹਿੰਦਾ ਨੇ ਸ਼ਸਤਰ ਸੁੱਟਣ ਵਾਲੀ, ਜੇ ਹਥਿਆਰ ਹੀ ਸੁੱਟਣੇ ਹੁੰਦੇ ਤੇ ਤੈਨੂੰ ਚਿੱਠੀ ਲਿਖ ਕੇ ਨਾ ਬੁਲਾਉਂਦੇ, ਤੈਨੂੰ ਚਿੱਠੀ ਲਿਖ ਕੇ ਨਾ ਬੁਲਾਉਂਦੇ ਅਸੀਂ, ਤੂੰ ਮੈਨੂੰ ਡਰਾਉਣਾ? ਜਿਹੜੇ ਸਕੂਲ ਵਿੱਚ ਮੈਂ ਪੜ੍ਹਾਈ ਕੀਤੀ ਆ, ਉੱਥੋਂ ਦਾ ਪਹਿਲਾ ਲੈਸਨ ਇਹ ਆ ਵੀ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਾਂ ਆਓ ਹਮਾਰੇ ਪਾਸ। ਇੱਕ ਸ਼ਾਇਰ ਲਿਖਦਾ, ਕਹਿੰਦਾ ਸਾਨੂੰ ਸਿੱਖਿਆ ਗੁਰੂ ਦਸ਼ਮੇਸ਼ ਜੀ ਦੀ, ਮੌਤ ਵਿੱਚੋਂ ਹੀ ਜ਼ਿੰਦਗੀ ਪਾਈ ਦੀ ਹੈ, ਜਿਹਨੂੰ ਹੀਰ ਆਜ਼ਾਦੀ ਦਾ ਚਾਹ ਹੋਵੇ ਪਹਿਲਾਂ ਹੱਸ ਕੇ ਮੌਤ ਵਿਆਹੀ ਦੀ ਹੈ। ਬਈ ਜਿਹੜਾ ਸਿੱਖੀ ਦੇ ਸਕੂਲ ਵਿੱਚ ਹੋਵੇ ਦਾਖਲ, ਪਹਿਲਾਂ ਇਹੋ ਹੀ ਸਬਕ ਪੜ੍ਹਾਈ ਦਾ ਹੈ, ਓਏ ਮੌਤ ਮਰਦਾਂ ਨੂੰ ਕਦੇ ਮਾਰਦੀ ਨਹੀਂ, ਆ ਚੋਲਾ ਇੱਕ ਲਾਹ ਕੇ ਦੂਜਾ ਪਾਈਦਾ ਹੈ। ਉਹਨੇ ਆਖਿਆ ਵੀ ਸਵਾਦ ਤਾਂ ਵਾ ਵੀ ਤੂੰ 200 ਬੰਦਾ ਲੈ ਕੇ ਆਇਆ, ਜੇ ਸਵਾਦ ਲੈਣਾ ਨਾ, ਆ ਖਾਲਸੇ ਸਿੰਘ 2 ਆ, ਤੂੰ ਆਪਣੇ 4 ਬੰਦੇ ਕੱਢ। ਉਹਨੇ 4 ਚੋਣਵੇਂ ਜਵਾਨ ਜਲਾਲੂਦੀਨ ਨੇ ਕੱਢੇ, ਸਿੰਘਾਂ ਨੇ ਜੋੜ ਲਈਆਂ ਪਿੱਠਾਂ। ਐਸੀ ਡਾਂਗ ਬੁਰਾਈ, ਐਸੀ ਡਾਂਗ ਬੁਰਾਈ, ਵਹਿੰਦਿਆਂ ਵਹਿੰਦਿਆਂ ਸੁਸਰੀ ਵਾਂਗ ਸਵਾ ਕੇ ਰੱਖ ਦਿੱਤੇ। ਉਹਨਾਂ ਆਖਿਆ ਪਹਿਲਾਂ 4 ਕੱਢੇ ਸੀ, ਹੁਣ 8 ਕੱਢ। 8 ਬੰਦੇ ਕੱਢੇ, ਲੜੇ ਬੜੀ
ਬੜੀ ਬਹਾਦਰੀ ਦੇ ਨਾਲ। ਇਤਿਹਾਸ ਕਹਿੰਦਾ ਵੀ ਜਲਾਲੂਦੀਨ ਫੌਜਦਾਰ ਦੇ ਵਹਿੰਦਿਆਂ ਵਹਿੰਦਿਆਂ ਬੋਤਾ ਸਿੰਘ ਔਰ ਗਰਜਾ ਸਿੰਘ ਨੇ 30 ਬੰਦੇ ਸਦਾ ਦੀ ਨੀਂਦੇ ਸਵਾ ਦਿੱਤੇ। ਪਿੱਛੋਂ ਇੱਕ ਸਿਪਾਹੀ ਬੋਲਿਆ, ਕਹਿੰਦਾ ਖਾਨ ਸਾਹਿਬ ਸਾਰਿਆਂ ਨੂੰ ਮਰਾ ਕੇ ਹਮਲਾ ਕਰਨਾ, ਜੇ ਬੰਦੇ ਕਿੰਨੇ ਮਾਰੇ ਗਏ ਆ, ਇਕੱਠੇ ਹਮਲਾ ਕਰ ਦੇਣਾ ਚਾਹੀਦਾ। ਲਓ ਜੀ ਸੁਣ ਕੇ ਉਹਦੀ ਗੱਲ, ਫੌਜਦਾਰ ਜਲਾਲੂਦੀਨ ਨੇ ਇਕੱਠਿਆਂ ਹਮਲਾ ਕਰਨ ਦਾ ਕੀਤਾ ਹੁਕਮ। ਸ਼ਾਇਰ ਕਹਿੰਦਾ ਉੱਥੇ ਹੋ ਕੇ ਅੰਮ ਸਾਹਮਣੇ ਤਿਰ ਦੋਵੇਂ ਜੁੱਟੇ, ਉੱਥੇ ਤੀਰ ਤਿਹਾਏ ਰੱਤ ਦੇ ਚਿਲਿਆਂ ਚੋਂ ਛੁੱਟੇ, ਠਿੱਕਾਂ ਹੋਈਆਂ ਛਾਨਣੀ ਕਈ ਮੱਥੇ ਫੁੱਟੇ, ਲੱਤ ਗਏ ਸਿਰ ਧੜਾਂ ਤੋਂ ਤੜ ਰਹਿ ਗਏ ਬੁੱਟੇ, ਇੱਕ ਪਾਸੇ ਕੇਵਲ ਦੋ ਖਾਲਸੇ, ਦੂਜੇ ਪਾਸੇ ਕਿੰਨੀ ਫੌਜ ਮੈਦਾਨੇ ਜੰਗ ਵਿੱਚ ਖੈ ਗੱਚ ਮੁਕਾਬਲਾ।

0: ਗੁਰੂ ਪਿਆਰਿਓ, ਇੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਵੀ ਡੁੱਲਾ ਹੋਇਆ ਖੂਨ ਸ਼ਹੀਦਾਂ ਦਾ ਹਰਗਿਜ਼ ਨਹੀਂ ਜਾਇਆ ਜਾ ਸਕਦਾ। ਸਿਰ ਦਿੱਤਿਆਂ ਬਾਜੋਂ ਐਵੇਂ ਨਹੀਂ ਸ਼ਹੀਦ ਕਹਾਇਆ ਜਾ ਸਕਦਾ, ਫਾਂਸੀ ਦਾ ਰੱਸਾ ਐਵੇਂ ਨਹੀਂ ਗਲ ਵਿੱਚ ਪਵਾਇਆ ਜਾ ਸਕਦਾ। ਪਾਣੀ ਵਿੱਚ ਦੁਨੀਆ ਨਹਾਉਂਦੀ ਪਰ ਨਹੀਂ ਅੱਗ 'ਚ ਨਹਾਇਆ ਜਾ ਸਕਦਾ। ਸ਼ਹੀਦ ਕੌਮ ਦੇ ਤੱਬਿਆਂ ਨੂੰ ਪਾਖੂਨ ਜਿਗਰ ਦਾ ਧੋ ਜਾਂਦਾ, ਸਿਰ ਵੱਢ ਕੇ ਦੇਸ਼ ਦੀ ਮਾਲਾ ਵਿੱਚ ਮਣਕੇ ਦੀ ਜਗ੍ਹਾ ਪਰੋ ਜਾਂਦਾ। ਗੋਤਾ ਸਿੰਘ ਔਰ ਗਰਜਾ ਸਿੰਘ ਉਹ ਤਾਂ ਜੂਝ ਹੀ ਇਸ ਵਾਸਤੇ ਰਹੇ ਸਨ ਜਾਮੇ ਸ਼ਹਾਦਤ ਪੀਣ ਵਾਸਤੇ, ਦੂਜੇ ਪਾਸੇ ਜਾਨ ਬਚਾ ਕੇ ਲੜਨ ਵਾਲੇ ਲੜ ਰਹੇ ਸਨ। ਤੋ ਵਹਿੰਦਿਆਂ ਵਹਿੰਦਿਆਂ ਬਹੁਤ ਸਾਰਿਆਂ ਨੂੰ ਸਦਾ ਦੀ ਨੀਂਦੇ ਸਵਾਉਂਦਿਆਂ ਹੋਇਆ ਸਰਦਾਰ ਬੋਤਾ ਸਿੰਘ ਔਰ ਸਰਦਾਰ ਗਰਜਾ ਸਿੰਘ ਜਾਮੇ ਸ਼ਹਾਦਤ ਪੀ ਗਏ। ਪਰ ਇੱਕ ਗੱਲ ਇਤਿਹਾਸ ਦੇ ਪੰਨਿਆਂ ਉੱਤੇ ਉਹ ਲਿਖ ਗਏ ਆਪਣੇ ਖੂਨ ਦੇ ਨਾਲ, ਕਿਸੇ ਅਦੀਬ ਦੇ ਕਹੇ ਹੋਏ ਬੋਲ ਕਹਿ ਕੇ ਖਿਮਾ ਲੈ ਰਿਹਾ ਹਾਂ, ਵੀ ਇਹ ਪੰਥ ਔਰੰਗੇ ਜ਼ਾਲਮ ਤੋਂ ਕਿਸੇ ਤਰ੍ਹਾਂ ਮੁਕਾਇਆ ਮੁਕਿਆ ਨਾ, ਖੂਨ ਨਾਲ ਪਲਿਆ ਬੂਟਾ ਅਹਿਮਦ ਸ਼ਾਹ ਤੋਂ ਸੁੱਕਿਆ ਨਾ, ਕਾਫਲਾ ਇਸਰ ਲੱਥਾਂ ਵਾਲਾ ਅੰਗਰੇਜ਼ਾਂ ਤੋਂ ਰੁਕਿਆ ਨਾ, ਮੁੱਕਦੀ ਗੱਲ ਕਿ ਅੱਜ ਤੀਕਰ ਕਿਸੇ ਦੇ ਅੱਗੇ ਚੁੱਕਿਆ ਨਾ, ਇਹਨੂੰ ਜੋ ਚੁਕਾਉਣਾ ਚਾਹੁੰਦੇ ਨੇ ਉਹਨਾਂ ਨੂੰ ਮੇਰਾ ਕਹਿਣਾ ਹੈ, ਇਹਨੂੰ ਮੇਟਣ ਵਾਲੇ ਮਿਟ ਗਏ ਨੇ ਪਰ ਇਹਨੇ ਚੜ੍ਹਦੀ ਕਲਾ 'ਚ ਰਹਿਣਾ ਹੈ। ਇਹਨਾਂ ਸ਼ਬਦਾਂ ਦੇ ਨਾਲ ਗੁਰੂ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਸਮੁੱਚੀ ਸੰਗਤ, ਜਿਹਨਾਂ ਗੁਰੂ ਸਵਾਰਿਆਂ ਵੱਲੋਂ ਢਾਡੀ ਕਲਾ ਦਾ ਮਾਣ ਸਨਮਾਨ ਵੀ ਹਾਜ਼ਰ ਹੋਇਆ, ਸਭਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਦਾ ਹੋਇਆ ਆਪ ਸੰਗਤਾਂ ਦੇ ਚਰਨਾਂ ਦੇ ਵਿੱਚੋਂ ਖਿਮਾ ਲੈ ਰਿਹਾ ਹਾਂ। ਢਾਡੀ ਯਾਦਵਿੰਦਰ ਸਿੰਘ ਜੀ ਦਿਆਲਪੁਰੀ, ਢਾਡੀ ਨਿਰਮਲ ਸਿੰਘ ਭਾਈ ਰੂਪਾ ਔਰ ਸਾਰੰਗੀ ਮਾਸਟਰ ਵੀਰ ਨਦਾਨ ਸਿੰਘ ਮੁੱਲਾਂਪੁਰੀ ਔਰ ਆਪ ਜੀ ਦਾ ਦਾਸਰਾ ਢਾਡੀ ਵਰਿੰਦਰ ਸਿੰਘ ਵਾਰਸ ਸੁਲਤਾਨਪੁਰ ਲੋਧੀ ਵਾਲਾ ਜਥਾ ਆਪ ਜੀ ਦੇ ਚਰਨਾਂ ਵਿੱਚੋਂ ਖਿਮਾ ਲੈ ਰਿਹਾ ਹੈ। ਆਓ, ਗੁਰੂ ਚਰਨਾਂ ਵਿੱਚ ਅਰਦਾਸ ਹੋਵੇਗੀ। ਅਰਦਾਸ ਦੀ ਸੇਵਾ ਨਿਭਾ ਰਹੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਮੰਗਲ ਸਿੰਘ ਜੀ ਨੀਦਰਲੈਂਡ ਵਾਲੇ। ਆਪ ਜੀ ਜਾਣਦੇ ਹੋ ਪਿਛਲੇ ਲਗਭਗ ਦੋ ਮਹੀਨੇ ਤੋਂ ਆਪਣੇ ਪਾਸ ਸੇਵਾਵਾਂ ਗਿਆਨੀ ਜੀ ਨਿਭਾ ਰਹੇ ਆ। ਇਹ ਨੀਦਰਲੈਂਡ ਤੋਂ ਚੇਚੇ ਤੌਰ 'ਤੇ ਇੱਥੇ ਆਪਣੇ ਪਾਸ ਪਹੁੰਚੇ ਆ, ਤੋ ਗਿਆਨੀ ਜੀ ਅਰਦਾਸ ਦੀ ਸੇਵਾ ਨਿਭਾ ਰਹੇ ਆ। ਉਹ ਅਰਦਾਸ ਵਿੱਚ ਜੁੜੀਏ। ਸਮੁੱਚੀ ਸੰਗਤ ਦਾ ਧੰਨਵਾਦ, ਬਖਸ਼ੋ ਆਗਿਆ, ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਟੁਟਾ ਕਰ ਤੁਮ ਪਹਿ ਅਰਦਾਸ, ਤੁਮ ਮਾਤ ਪਿਤਾ ਹਮ

ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੁਰਨਾ ਜੇ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦੇ ਰੱਖਕ ਆਪਕਾਰ ਪੁਰਖ ਵਾਹਿਗੁਰੂ ਹੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ

ਆਪ ਜੀ ਦੀ ਮਹਾਨ ਕਿਰਪਾ ਰਹਿਮਤ ਹੋਈ ਹੈ। ਆਪ ਜੀ ਦੇ ਹਜੂਰ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਵਿੱਚ ਆਪ ਜੀ ਦੀ ਲਾਹੀ ਬਾਣੀ ਦਾ ਕੀਰਤਨ ਕਥਾ ਵਿਚਾਰ ਢਾਡੀ ਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਗੁਰ ਇਤਿਹਾਸ ਦੀ ਸੇਵਾ ਕੀਤੀ ਗਈ ਹੈ। ਆਪ ਜੀ ਦੇ ਸੱਚੇ ਪਾਤਸ਼ਾਹ ਸੇਵਾਦਾਰਾਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ, ਕਥਾ ਵਿਚਾਰ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਦੀ ਸੇਵਾ ਕਰਦੇ ਹਾਂ, ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦੀ ਬਲ ਬੂਤਾ ਸਮਤ ਬਖਸ਼ੇ ਕਰਨੀ, ਪੜ੍ਹੀ ਸੁਣੀ ਗਾਵੀ ਹੋਈ ਪਾਣੀ ਦਾ ਭਾਵ ਸਮੂਹ ਸਾਧ ਸੰਗ ਦੇ ਹਿਰਦਿਆਂ ਵਿੱਚ ਵਸਾਉਣਾ, ਜੋ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ ਹਨ, ਸਮੂਹ ਸਾਧ ਸੰਗ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨੀ, ਤਿਲ ਫੁੱਲ ਪਟਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਵਿਚਰਾਉਣਾ, ਸ਼ੁਭ ਮਨੋ ਕਾਮਨਾ ਸੰਪੂਰਨ ਕਰਨੀਆਂ, ਸਭ ਦੇ ਕਾਰਜ ਰਾਸ ਕਰਨੇ, ਦੇਸ਼ ਪਰ

ਦਿਨ ਚੜਿਆ ਸੀ। ਆਪ ਜੀ ਦੇ ਭਾਣੇ ਅੰਦਰ ਸੁੱਖਾਂ ਭਰਿਆ ਬਤੀਤ ਹੋਇਆ ਹੈ। ਚਾਰ ਪੈਰਾਂ ਨੇ ਆਪਣੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਕਰਨੀ। ਦਇਆ ਕਰੋ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰ ਕਰੋ, ਸਹੀ ਪਿਆਰੇ ਮਿਲਣੇ ਜਿਨ੍ਹਾਂ

Pela. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈਆ ਕਾਲ ਗੇ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੇ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੇ ਰਹਿ ਨਾ ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਤਦ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕੇਕ।

ਜੋ ਤੁਧ ਸਿਵਹਿ ਤਿਨ ਭਉ ਦੁਖ ਨਾਹੇ। ਗੁਰ ਪ੍ਰਸਾਦ ਨਾਨਕ ਗੁਣ ਗਾਹਿ, ਜੋ ਦਿਸੈ ਸੋ ਤੇਰਾ ਰੂਪ।